Bueno,

ਸਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਪਹਾਇਆ ਜਾਂ ਸੁਖਤਾਨ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੁਰੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਆ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲੇ ਜਿਨ ਕੀਤੀ ਸੋ ਪਾਰ ਪਿਆ।

ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਸਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣਾ ਤੇਰਾ ਖੇਤਾ ਕੇਵਲ ਚੀਰਾ ਰਹਾਓ। ਸਭ ਸੁਰਤੀ ਮੈਂ ਸੁਧ ਕਮਾਈ, ਸਭ ਕੀਮਤ ਮੁੱਲ ਕਿਵੇਂ ਦਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗੇ ਆਈਆਂ, ਸਿੱਧਾ ਪੁਰਖਾਂ ਕਿਉਂ ਵੜਿਆਈਆਂ। ਤੁਧ ਬਿਨ ਸਦੀ ਕਿਨੇ ਨਾ ਪਾਈਆ, ਹਰ ਮਲਹਿਰ ਹੇਠਾਂ ਕਰਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸਤ ਸਵਾਰ ਨਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸੱਚ ਨਾਓ। ਸਾਚੇ ਨਾਮ ਕੀ ਲਾਗੈ ਭੂਖ, ਉਤੂਖੈ ਕਹਿ ਚੱਲਿਆ ਦੁੱਖ। ਸੌਕ ਵਿਸਰਾ ਮੇਰੀ ਮਾਏ, ਸਾਚਾ ਸਹਿਬ ਸਾਚਾ ਨਾਇ ਰਹਾਓ। ਸਾਚੇ ਨਾਮ ਕੀ ਤਲਵੜਿਆਓ, ਆਖ ਤੱਕੇ ਕੀਮਤ ਨਹੀਂ ਪਾਈ। ਜੇ ਸਭ ਲਕਾਇ ਆਖਣ ਪਾਏ, ਵੱਡਾ ਨਾ ਹੋਵੇ ਘੱਟ ਨਾ ਜਾਏ। ਨਾ ਉਮਰੈ ਨਾ ਹੋਵੇ ਸੋਗ, ਦੇਂਦਾ ਰਹਿ ਨਾ ਚੁੱਕੈ ਭੋਗ। ਗੁਣ ਇਹੋ ਨਾ ਹੀ ਕੋਏ, ਨਾ ਕੋਹੋਆ ਨਾ ਕੋਹੋਏ। ਜੇ ਵੜਿਆ ਪਤੇ ਵੜ ਤੇਰੀ ਦਾਤ, ਜਿੰਦਨ ਕਰਕੇ ਕੀਤੀ ਰਾਓ। ਖਸਮ ਸਾਰਾ ਤੇ ਕਮਜਾਓ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰੂ ਪਾਸ। ਹਮ ਕੀਰੇ ਕਿਨਮ ਸਤਿਗੁਰ ਸਰਣਾਈ, ਕਰ ਰਿਹਾ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਉਹ ਕੋ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੇਆ ਰਾਸ ਰਹਾਓ। ਹਰ ਜਨ ਕੇਵੜ ਭਾਗ ਵਡੇਰੇ, ਨਿਹਾਰਾ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਹਸਨਾ ਨਾ ਪਾਇਆ, ਤੇ ਭਾਗਹੀਣ ਜਾਂ ਪਾਸ। ਜੋ ਸਤਿਗੁਰ ਸੰਨ ਸੰਗਤ ਨਹੀਂ ਆਏ, ਤਿਗ ਜੀਵੈ ਤਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰਮਸਤਕ ਲਿਖਿਆ ਲੇਖਾਸ। ਧੰਨ ਧੰਨ ਸਤ ਸੰਗਤ ਜਿਥਾਰਥ ਪਾਇਆ, ਮਿਲ ਜਾ ਨਾਨਕ ਨਾਮ ਪ੍ਰਗਾਸ। ਅਰਾ ਗੁਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤਵੈ, ਉਦਮ ਜਾ ਆਹਰ ਹਰ ਜਿਉ ਭਰਿਆ। ਸੈਲ ਪੁੱਤਰ ਮੈਂ ਜੰਤੋ ਪਾਏ, ਤਾਂ ਕਾਜ ਕਿਆ ਗੈ ਕਰ ਤਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪ੍ਰਮ ਪਰ ਪਾਇਆ, ਸੁੱਕੇ ਕਾਠ ਹਰਿਆ ਰਾਓ। ਜਨ ਪਿਤਾ ਲੋਕ ਸੁਦਬੰਤਾ, ਹੋਏ ਨਾ ਕਿਸਕੀ ਤਰਿਆ। ਸਿਰ ਸਿਰ ਰਜ ਸਵਾਏ ਠਾਕਰ, ਕਾਹੇ ਮਨ ਪਉ ਕਰਿਆ। ਉੜੇ ਉੜੇ ਆਵੈ ਸੈ ਕੋਸਾ, ਤਦ ਪਾਸੇ ਬਛਰੇ ਛਰਿਆ। ਤਿੰਨ ਕੌਣ ਖਲਾਵੈ ਕੌਣ ਚਗਾਵੈ, ਮਨ ਮੈਂ ਸਿਮਨ ਕਰਿਆ। ਸਲਾਵਣ ਦਾਨ ਦਸ ਛਿੜਦਾਨ, ਠਾਕਰ ਕਲ ਤਾ ਤਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕੋ ਅੰਕਾਰ, ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਹਰ ਅਗਮਾ ਗਾਮਾ ਪਾਰਾ, ਸਭ ਤੇ ਆਵੈ ਸਭ ਤੇ ਆਵੈ ਤੁਰ ਜੀ। ਹਰ ਸੱਚੇ ਸਜਨ ਹਾਰਾ, ਸਾਹਿਬ ਜੀ ਤੁਮਾਰੇ ਜੀ, ਤੂੰ ਜੀਆਂ ਖਾਦਾ ਥਾਰਾ। ਹਰ ਤਿਆਓ ਸੰਤੋ ਜੀ, ਸਭ ਦੁੱਖ ਵਿਸਾਰ ਨਹਾਰਾ। ਹਰ ਆਪੇ ਠਾਕਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘੱਟ ਘੱਟ ਅੰਤਰ ਸਰਮ ਨਿਰੰਤਰ ਜੀ, ਹਰ ਏਕੋ ਪੁਰਸ਼ਮਾਣਾ। ਇੱਕ ਦਾਤੇ ਇੱਕ ਪੇ ਖਾਰੀ ਜੀ, ਸਭ ਤੇਰੇ ਚੋਜ ਵਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੋ ਤਦ ਮੇਰੇ ਆਉਣਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾੜਾ। ਜੋ ਸੇਵੈ ਤੁਰ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਤੇ ਆਵੈ ਹਰ ਤੇ ਆਵੈ ਤੁਰ ਜੀ, ਸੇ ਜਨ ਯੁਗ ਮੈਂ ਸੁਖਵਾਸੀ। ਸੇ ਮੁਕਤ ਸੇ ਮੁਕਤ ਭੇਜਨ ਅਰਥਾਇਆ ਜੀ, ਤਿੰਨ ਟੁੱਟੀ ਜਾਂ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਤਿਆਇਆ ਜੀ, ਤਿਨ ਘਾ ਪਉ ਸਭ ਗਵਾਸੀ। ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਉਸ ਮਾਸੀ। ਸੇ ਧਨ ਜਿਨ ਅਰਥਾਇਆ ਜੀ,
ਜਾਂ ਨਾਨਕ ਤਿੰਨ ਬਾਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਨਤ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰਾਰ ਪੂਜਾ ਜੀ ਤਪ ਤਪ ਹੈ ਜਪੇ ਬੇਅੰਤਾ ਤੇਰੇ ਅਨੇਕ ਪੜਾ ਬੋ ਸਿਮਰ ਸਾਥ ਜੀ ਕਰ ਕਿਰਿਆ ਕਟ ਕਰਮ ਕਨੰਤਾ ਸੇ ਭਗਤ ਭਲੇ ਜਾ ਨਾਨਕ ਜੀ ਜੋ ਪਾਵੈ ਮੇਰੀ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੂੰ ਜੇਵੜ ਅਵਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੇ ਤੂੰ ਨਿਚਲ ਕਰਤਾ ਸੋਈ ਤੁਹਾਡੇ ਆਪੇ ਪਾਵੈ ਸੋਈ ਵਰਤਾ ਜੀ ਤੂੰ ਆਪੇ ਕਰੇ ਸੋਈ ਤੁਹਾਡੇ ਆਪੇ ਸਿਸ਼ਟ ਸਭ ਉਪਾਈ ਜੀ ਤੁਹਾਡੇ ਆਪੇ ਸਿਰ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾਜਣ ਹੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤਿੰਨ ਨਾ ਵਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਤੁਹਾਡੇ ਆਪ ਮਿਛੋਣਿਆ ਆਪ ਮਲਾਇਆ ਤੂੰ ਦਰਿਆ ਸਤ ਜੀ ਮਾਏ ਤੁਧ ਬਿਨ ਦੂਜਾ ਕੋਈ ਨਾ ਜੀ ਜੰਤ ਸਭ ਤੇਰਾ ਖੇਲ ਮਨਯੋਗ ਮਿਲ ਛੜਿਆ ਸੰਯੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਾਂ ਜਾਣਾ ਹਰ ਗੁਣ ਸਦੀ ਆਖ ਵਖਾਣਾ ਜਿਨ ਆਸੇ ਵਿਆਤਨ ਸੁਖ ਪਾਇਆ ਸਹਿਜੀ ਹਰ ਨਾ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਆਵਣਾ ਕੋਏ ਤੂੰ ਕਰ ਘਰ ਵੇਖਿਆ ਜਾਣਾ ਸੋਏ ਜਨ ਨਾਨਕ ਗੁਰੂ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਇਤ ਸਰਵਰੜਾ ਭੈਰਨ ਵਾਸਾ ਪਾਣੀ ਪਾਵਕਤ ਨੇ ਕੀਆ ਪੰਕਜ ਮੋਹ ਪਗਨੀ ਚੱਲ ਆਮ ਦੇਖਾ ਤੈਂ ਡੁਬਿਆਲੇ ਮਨ ਏਕ ਨਾਚੇ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤਿਨੀ ਪੜਿਆ ਮੂਰਖ ਮੁਗਦਾ ਜਨ ਭਇਆ ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ ਜਿਨ ਤੂੰ ਨਾ ਹੀ ਵਿਸਰਿਆ ਆਸਾ ਮਹਲਾ ਪੰਜਵਾ ਪਈ ਪ੍ਰਾਪਤ ਮਾਨਕ ਦੇਹਰੀਆ ਗੋਬਿੰਦ ਮਿਲ ਕੀ ਤੇਰੀ ਬਰੀਆ ਔਰ ਕਾਜ ਤੇਰਾ ਕਿਤਾ ਨਾ ਕਾਮ ਮਿਲ ਸਾਧ ਸੰਗਤ ਬਜ ਕੇਵਲ ਨਾਮ ਸਰੰਜਾਮ ਲਾਗ ਭੋਜਲ ਤਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਾਰਾਇਆ ਕਉ ਨਾਨਕ ਹਮ ਨਿਜ ਕਰਮ ਸ਼ਰਨ ਪਰੇ ਕੀ ਆਖੋ ਸ਼ਰਮਾ ਕਵੇ ਇੱਕੋ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਦ ਛੇ ਦਸਵੀਂ ਚੌਪਈ ਪੁਨ ਰਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਉਹ ਪਨ ਬ੍ਰਿਸ਼ਟ ਗਗਨ ਤੇ ਪਈ ਸਾਹਿਬ ਨਿਆਨ ਬਿਹਾਈ ਦਈ ਤਨਿਆ ਤਨਿਆ ਲੋਗਣ ਕੇ ਰਾਜਾ ਦੁਲਟਣ ਦਾ ਗਰੀਬ ਨਵਾਜਾ ਅਖਲ ਭੁਣ ਕੇ ਸਿਜਨ ਹਾਰੇ ਦਾਸ ਜਾਣ ਮੁੱਲੇ ਉਬਾਰੇ ਕਵੇ ਉਹ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦਰ ਛਾ ਪੂਰਨ ਹੋਏ ਚਿਤ ਕੇ ਇੱਛਾ ਤਵ ਚਰਨਨ ਮਰ ਮਾਰਾ ਆਪਣਾ ਜਾਨ ਕਰੋ ਪ੍ਰਦ ਪਾਰਾ ਹਮਰੀ ਦੁਲਟ ਸੁਰੈ ਤੁਮ ਘਾਵੋ ਆਪ ਹਾ ਦਾ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਇੱਛਾ ਨਿਜ ਕਰ ਦੇ ਕਰੀਐ ਸਾਬੈਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪੇ ਆਸਾ ਤੁਮੇਂ ਛਾੜ ਕੋਈ ਅਵਰ ਨਾ ਤਿਆਉਂ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੀ ਤਾਰੀ ਹੈ ਚੁਣ ਚਣ ਸਤਰ ਹਮਾਰੀ ਮਾਰੀ ਹੈ ਆਪ ਹਾਦ ਪੁਜੈ ਵਰੀ ਹੈ ਮਰਨ ਕਾਲ ਕਾ ਤ੍ਰਾਸਨ ਵਰੀ ਹੈ ਉਹ ਜੋ ਸਦਾ ਹਮਾਰੇ ਪਛਾ ਸਿਆ ਤੁਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣ ਹਾਰੇ
साहिब संसारे प्यारे दीन बांध दुष्टन के हंता तुम्हों पुरी चतर कंता काल पाए ब्रह्मा बब तरा काल पाए शिवजीओ तरा काल पाए कर बिस्न प्रकाशा सकल काल का किया तमासा जवन काल योगी शिव कियो बेराज ब्रह्मा ज्योतियो जवन काल सालो सवारा नमस्कार है ताय हमार जवन काल सब जगत बनायो देव दैत जशन पजायो आद्यंत एकै अवतारा सोई गुरु समझियो मार नमस्कार किसी को हमारी सकल प्रजा जनिया सवार शिव कन को सुगन सुख दियो सत्रन को पल मोबद कियो काट काट के अंतर की जानत भले बुरे की पीर पछाणत चीटी ते कुंचर या थूला सब पर कृपा दिष्ट कर फूला संतन दुख पाए ते दुखी सुख पाए साधन के सुखी एक एक की पीर पछाना काट काट के पड़ पड़ की जाना जाब दे खर करा करतारा प्रजा तरदा दे अपारा जाब आ करक करत हो कब हूँ तुम मैं मिलत दे तर सब हूँ जेते बदन सिर सब तारा आप अपनी बूझो चारा तुम सब ही ते रहत नरालम जान भेद भेद आलम निरंकार निर्विकार निर्लंब आद अनिल अनाद असंभ ताका मूड उचारत भेदा जाकू भेव ना पावत भेदा ताको कर पहान अनुमानत महामूड कछ भेद ना जानत महादेव को कैत सदा शिव निरंकार का चिन्ह न पैव आप अपनी बुद्ध है जेते वर्णत पिन पिन तोय तेती तुमरा लखा ना जाय पसारा कह बिर सजा प्रथम संसारा एक है रूप अनूप स्वरूपा रंग पहो अराव कई फूपा अंडज जे राज से तज कीनी उत पुज खान बहु रचनी कौ फूल राजा हव बैठा कौ सिमड पयो शंकर आ कैठा सगरी सिट दिखाए अचम भाव आद जुगाद स्वरूप संभव अब रक्षा मेरी तुम करो सिख वार असिख संघरो दुष्ट जिते उठवा तुत पाता सकल मलेच करो रण काता ये अस तुझ तब शरणी परे तिनके दुष्ट दूत है मरे पुरख जन पग परे त्यारे तिनके तुम संकट सा टारे जो कल को एक बार त्या है ताके काल निकले आए हैं रक्षा हो ताई सब काला दुष्ट हरे टटर काला कृपा दृढ़ तन जाय निहार हो ताके ताप तन कमहार हो रिद सदकार मुसा होई दृढ़ छा छा सका ना कोई एक बार जिन तुम मैं संभारा काल फास तेरा हमारा जिन्दार नाम तिहारो कहा दार्द दुष्ट दो तेरा खड़ग केत मैं शरण तारी आप दल हो बारी सर्व ठोर मोहसाय दुष्ट दो तेल हो बिचार कृपा करी हम पा जग माता ग्रंथ करा पूर्ण शुभ राता केलविक सकल देह कोहरता दुष्ट दोखियन पोषय करता सिया तुझ जब पहे दयाला पूर्ण करा ग्रंथ अदकाला मन बाछत फल पावे सोई दुख ना तिसै व्याप्त कोई अड़िल सुड़ै गुंग जो याहे सुरसदा पावे सुड़ै मूर्चित लाए चतरता आवे
दुख दर्द पौ निकट माते नर के रह ओ जो जाकी एक बार चौपाई को कह चौपाई संबत सत्रह सहस प्रणीज अर्ध सहस पुन तीन कही जय भाद्रव सुधी अष्टमी जाओ वारा तीर स्तरदव स्तरव गुदंत सुधारा इत श्री चतरो अखियाने त्रिया चरित्रे मंत्री भूप सुबादे 405 चरित्र समाप्त मस्त शुभ मस्त अफजून दोहरा दास जान का दास पर कीजै कृपा अपार आप हा दैराक मोहे मन कर्म बचन बचाओर चौपई मैं ना गणेश प्रथम नाहूं किसुन बिसन कबु न त्याहूं कान सुने पहचान ना तिन सो लिव लागी मोरी पग इन सो महाकाल रखवार हमारो महा लोभ लहो मैं किंकर थारू अपना जान करो रखवार बाहे गहे की लाज विचार अपना जान मुझे प्रद परिय चुन चुन सत्र हमारे मरिय देग एक जग मैं दो चला राख आप भई और ना दलाए तुम मम करो सदा प्रद पारा तुम साए मैं दा तिहारा जान अपना मुझे अनुवाज आप करो आप हमरे सब काज तुम हो सब राजन के राजा आपे आप गरीब नवाजा दा जान कर कृपा करो मोहे हार परा मैं आन द्वार तोए अपना जान करो प्रत पारा तुम साहे मैं किं कर थारा दास जान दे हाथ उबारो हमरे सब बैरियन संघारो प्रथम तरो भगवत को त्याना बाहर करो कब ताबिद नाना किसन जथा मैं चित्र बुचारो चूक होए कब ले सुधारो कवि बाज दोरा जो निज प्रासो जो निज प्राप मोसो कहा सो कहो जग माहे जो तेह प्रभ को त्याय है अंतर को जाए थोड़ा हर हर जन दो एक है बिब विचार किस नाहे जालते उपजत रंग ज्यो जाली बिगा समाए दोरा जाव आस प्रभ को पयो जन्म तरा जग आए अब मैं कहा कथा सुपेज ते सबों कह सुनाए कवि बाज दोरा ठाठ पे वो मैं जोर कर वचन कहाँ से न्याय पांच लैता जगत मैं जा तुम करो सहाय दोरा ये जे तुमरे ध्यान को नित्युटे आए हैं संत अंत लग है मुग्ध फल पावा गे भगवंत दोरा कालपुर की देह मो कोटक विष्णु महेश कोट इंद्र ब्रह्मा किते दस अस करोड़ जलेश दोरा राम कथा जुग जुग अटल सब कुछ पागद दे नेत सुर्गवास रघुबर करा सगरी पुरी सुमेर चौपी जो है कथा सुना अरगाव है दू पाप ते निकट न आव बिसन पगद की फल होई आद ब्याद शिव सकै ना कोई सम्मत सत्रह सहस पंचावन हाड़ बदी प्रथम सुख दावन ताप प्रसाद कर ग्रंथ सुधारा ऊल परी लहो लिहु सुधारा दोहरा इतर के चरण तर सतदर्व तीर्थ रंग श्री भगवान भगवंत पूर्ण कियो रघुवर कथा प्रसंग सादा सा जानो नहीं बात बाद विवाद ग्रंथ सकल पूर्ण कियो भगवत कृपा प्रसाद सवैया आहेंगे हे जावते तुमरे आते को याग तरे निया नेओ राम रीम पुराण कुरान अनेक है मादेक ना मानियो सिमरत शास्त्र वीर सब उपहरिक है अमेक ना जानियो श्री अजपान कृपा तुमरी कर मैं ना क्यों सा तो ही बकान्यो दोहरा सकल द्वार को छाड़ कह गयो तुहारो द्वार भाए गए की लाजस गोविंद दास तुहार
ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸਿੱਤੀ ਮਨ ਵਜੀਆਂ ਵਧਾਈਆਂ ਰਾਗ ਧਨ ਪਰਿਵਾਰ ਭਰੀਆਂ ਸ਼ਬਦ ਗਾਉਣ ਆਈਆਂ ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੂਖ ਸਾਵੇ ਸਾਰਨਾ ਅੰਗੀਕਾਰ ਉਹ ਕਰੇ ਤੇਰਾ ਆਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਨਾਮੀ ਉਹ ਕਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ ਘਰ ਤਾਂ ਤੇ ਹੈ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਆਸਿਸ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹਿ ਨਾਨ ਸੱਚੇ ਸਾਹਿਬ ਕਿਆ ਨਹੀਂ ਕਰਦੇ ਹੈ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਹਰ ਸ਼ਾਂਤ ਸੁੱਖ ਮਨ ਆਏ ਵਸਿਆ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰਵਿੱਟ ਹੋ ਜਿਸ ਦੀਆਂ ਇਹ ਵੜਿਆਈਆਂ ਕਹਿ ਨਾਮ ਸੁਣੋ ਸੰਤੋ ਸ਼ਬਦ ਥਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚੇ ਸ਼ਬਦ ਕਰਸ ਪਾਗੈ ਅਰਸ ਪਾਗੈ ਸ਼ਬਦ ਵਾਜੇ ਕਲਾ ਜਿਦ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਹੋਰ ਕਰਮ ਪਾਇਆ ਤੁਰਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖੋਵਾ ਤਿਥ ਕਰ ਆਨੰਦ ਵਾਜੇ ਆਨੰਦ ਸੁਣੋੜ ਭਾਗੀਓ ਸਰਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹਿ ਸਰਸੇ ਪੂਰੇ ਗੁਰਥੇ ਜਾਣ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰਿਆ

उस्तति करो सदा प्रभे अपने।

ਸੋ ਆਓ ਸਤਸੰਗ ਜੀ ਇਹਨਾਂ ਸ਼ਬਦਾਂ ਦੇ ਨਾਲ ਕੀਰਤਨ ਦੀ ਸਮਾਪਤੀ ਹੈ। ਕੀਰਤਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਬਹੁਤ ਸਾਰੀਆਂ ਭੁੱਲਾਂ ਜ਼ਰੂਰ ਹੋਈਆਂ ਹੋਣਗੀਆਂ ਕਿ ਤੁਹਾਨੂੰ ਬੜਾ ਵੱਡਾ ਕਿਤਾਬ ਮਿਲਿਆ, ਗੁਰੂ ਨਾਲੋਂ ਵੱਡਾ ਕਿਤਾਬ ਹੈ, 20ਵੇਂ ਗੁਰੂ ਹੈ ਅਤੇ 21ਵੇਂ ਸੰਗਤ ਹੈ। ਸੋ ਖਿਮਾ ਕਰਨਾ, ਅੱਗੇ ਵਾਸਤੇ ਆਸ਼ੀਰਵਾਦ ਦੇਣਾ, ਫਿਰ ਸਮਾਂ ਮਿਲਿਆ ਅਤੇ ਆਪ ਜੀ ਦੀ ਸੇਵਾ ਸ਼ਬਦ ਦੁਆਰਾ ਕਰਾਂਗੇ ਜੀ। ਸੋ ਹੁਣ ਸਾਡੇ ਇਹ ਗੁਰਦਾਸ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਾਹਿਬ, ਜੋ ਕਿ ਬਹੁਤ ਹੀ ਮਹਾਨ ਗੁਰਬਾਣੀ ਦੀ ਕਥਾ ਕਰਦੇ ਹਨ, ਕਾਫੀ ਲੰਬੇ ਸਮੇਂ ਤੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਲੈਂਟਨ ਵਿਖੇ ਸੇਵਾ ਕਰ ਰਹੇ ਨੇ। ਬੜੇ ਸੁਚੇ ਢੰਗ ਦੇ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ, ਇਤਿਹਾਸ ਨਾਲ ਜੋੜਦੇ ਨੇ। ਮਹਾਰਾਜ ਦੀ ਕਿਰਪਾ ਇਹਨਾਂ ਦੇ ਉੱਤੇ, ਇਹਨਾਂ ਨੂੰ ਬਹੁਤ ਗਿਆਨ ਹੈ। ਸੋ ਅਸੀਂ ਤਾਂ ਤੁਹਾਡੇ ਚਰਨਾਂ ਦੀ ਤੂੜ ਤੁਸ਼ ਬੁੱਧੀ ਜੋ ਸ਼ਬਦ ਹੈ ਗਾਇਨ ਕੀਤਾ। ਸੋ ਬਾਕੀ ਇਹ ਹੁਣ ਆਪ ਜੀ ਨੂੰ ਇਤਿਹਾਸ ਦੇ ਨਾਲ ਗੁਰਬਾਣੀ ਨਾਲ ਜੁੜਨਗੇ। ਸੋ ਆਓ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਹਜ਼ੂਰੀ ਕਥਾਵਾਚਕ ਹਜ਼ੂਰੀ ਅੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਆਪ ਜੀ ਨੂੰ ਬਾਣੀ ਨਾਲ ਜੁੜਨਗੇ। ਅਸੀਂ ਭੁੱਲਾਂ ਚੁੱਕਾਂ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਹਰ ਸ੍ਰੀ ਅੰਗਦ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਈ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪ ਵਡਭਾਗੀ ਗੁਰਸਿੱਖ ਸੰਗਤਾਂ ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਦਾ ਰਸ ਪਿੰਨਾ ਸ਼ਬਦ ਕੀਰਤਨ, ਸਤਿਕਾਰਯੋਗ ਰਾਗੀ ਜਥਿਆਂ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੌਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਜੋ ਪਾਵਨ ਸ੍ਰੀ ਗੁਰੂ ਨਾਨਕ ਪ੍ਰਗਾਸ਼ ਦੀ ਲੜੀਵਾਰ ਕਥਾ ਸ਼ਾਮਾਂ ਨੂੰ ਆਪਾਂ ਸਤਿਗੁਰਾਂ ਦੀ ਕਿਰਪਾ ਦੁਆਰਾ ਇਤਿਹਾਸ ਪ੍ਰਾਰੰਭ ਹੈ। ਮਹਾਨ ਕਵੀ ਜਨ ਚੂੜਾ ਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਕਥਾ ਪ੍ਰਾਰੰਭ ਕਰਨ ਤੋਂ ਪਹਿਲਾਂ ਆਪ ਜੀ ਸਤਿਗੁਰਾਂ ਦੀ ਮਨੌਤ ਕਰ ਰਹੇ ਨੇ, ਮੰਗਲ ਰਚ ਰਹੇ ਨੇ, ਮੰਗਲ ਤੋਂ ਭਾਵ ਜਸ ਮਹਾਰਾਜ ਜੀ ਦਾ ਕਰ ਰਹੇ ਨੇ। ਦਸ ਗੁਰੂ ਸਾਹਿਬਾਨਾਂ ਦੇ ਮੰਗਲ ਜਸ, ਉਹਨਾਂ ਦੇ ਅੱਗੇ ਅਰਦਾਸਾਂ ਜੋਦੜੀਆਂ ਕਿ ਕਾਰਜ ਬਹੁਤ ਵੱਡਾ ਆਪ ਜੀ ਦੇ ਜਸ ਦਾ, ਕਵਿਤਾ ਬਣਾ ਕੇ ਸ਼ਰਧਾ ਮੰਦੀ ਵਿੱਚ ਇਤਿਹਾਸ ਲਿਖਣ ਦਾ, ਇਹ ਆਪ ਜੀ ਕਿਤੇ ਵਿਘਨਾਂ ਦਾ ਨਾਸ਼ ਕਰਨਾ ਅਤੇ ਇੱਕ ਚੜ੍ਹਦੀ ਕਲਾ ਵਿੱਚ ਸੁੱਖ ਸੁੱਖੀ ਛਾਂਦੀ ਕਿ ਕਾਰਜ ਸੰਪੂਰਨ ਕਰਵਾ ਲੈਣਾ। ਇਸ ਵਾਸਤੇ ਆਪ ਜੀ ਜਿੱਥੇ ਮੰਗਲਾ ਚਰਨ ਉਚਾਰਨ ਕਰਦੇ ਆ ਕਿ ਇੱਕ ਮੰਗਲ ਵਿੱਚ ਬਹੁਤ ਇਤਿਹਾਸ ਦੇ ਪੱਖ ਮੁਤਾਬਕ ਹੀ ਆਪ ਜੀ ਸੋਹਣੀ ਕਵਿਤਾ ਬਣਾ ਕੇ ਜਸ ਕਰ ਰਹੇ ਨੇ ਅਤੇ ਸੱਚੇ ਪਾਤਸ਼ਾਹ 'ਤੇ ਕਿੰਨੀ ਸ਼ਰਧਾ ਭਾਵਨਾ ਹੈ ਕਿ ਛੰਦਾਬੰਦੀ ਵਿੱਚ ਇੱਕ ਦੋਹਰਾ ਅਤੇ ਇੱਕ ਸਵਈਆ ਸਤਿਗੁਰਾਂ ਦਾ ਰਚ ਰਹੇ ਨੇ। ਹਰੇਕ ਸਤਿਗੁਰਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਮੰਗਲ ਕਰ ਚੁੱਕੇ ਨੇ, ਇੱਕ ਦੋਹਰਾ ਅਤੇ ਇੱਕ ਸਵਈਆ ਆਪਾਂ ਪਿੱਛੇ ਸਰਵਣ ਕੀਤੇ ਨੇ ਅਤੇ ਉਹਨਾਂ ਦੇ ਚਰਨਾਂ ਵਿੱਚ ਕਿੰਨੀਆਂ ਬਰਕਤਾਂ ਨੇ। ਅੱਗੇ ਕਵੀ ਜੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੂਸਰੇ ਪਾਤਸ਼ਾਹ ਦਾ ਮੰਗਲ ਵਡਿਆਈ ਕਰ ਰਹੇ ਨੇ, ਜਿਵੇਂ ਪ੍ਰਸੰਗ ਆ ਰਿਹਾ ਸਰਵਣ ਕਰਨਾ ਕਰੀਏ ਜੀ।
1: ਦੋਹਰਾ ਸ੍ਰੀ ਅੰਗਦ ਕੰਦਨ ਬਿਗਨ।
0: ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਉਹ ਕੈਸੇ ਨੇ? ਕੰਦਨ ਬਿਗਨ, ਬਿਘਨ ਤੋਂ ਭਾਵ ਹੁੰਦਾ ਰੁਕਾਵਟਾਂ, ਸਾਡੇ ਕੰਮਾਂ ਵਿੱਚ ਜੋ ਰੁਕਾਵਟਾਂ ਪੈਂਦੀਆਂ ਜਿਨ੍ਹਾਂ ਦਾ ਡਰ ਸਾਨੂੰ ਬਣਿਆ ਰਹਿੰਦਾ, ਕੋਈ ਵੀ ਕੰਮ ਆਰੰਭ ਕਰੀਏ ਆਹ ਨਾ ਹੋ ਜੇ ਉਹ ਨਾ ਹੋ ਜੇ, ਵਿਘਨ ਤੋਂ ਭਾਵ ਹੈ ਰੁਕਾਵਟਾਂ, ਰੋਕਾਂ ਪੈ ਜਾਣੀਆਂ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਕੰਦਨ ਵਿਘਨ, ਕੰਦਨ ਕੰਨ ਤੋਂ ਭਾਵ ਜੜੋਂ ਚੰਗੀ ਤਰ੍ਹਾਂ ਅਤੇ ਦਨ ਨਾਸ਼ ਕਰ ਦੇਣ ਵਾਲੇ। ਸੋ ਇਸ ਤਰ੍ਹਾਂ ਦਾ ਇਹ ਸ਼ਬਦ ਆ ਸਾਧ ਸੰਗਤ ਜੀ ਕਿ ਇਹ ਫਾਰਸੀ ਦੇ ਵਿੱਚ ਕੰਦਨ ਕਹਿੰਦੇ ਨੇ ਜੜੋਂ ਹੀ ਮੁੱਢੋਂ ਹੀ ਪੱਟ ਦੇਣ ਵਾਲਾ, ਨਾਸ਼ ਕਰ। ਸਤਿਗੁਰੂ ਮਹਾਰਾਜ ਵਿਘਨਾਂ ਨੂੰ, ਰੁਕਾਵਟਾਂ ਨੂੰ, ਆਉਣ ਵਾਲੀਆਂ ਨੂੰ ਸੱਚੇ ਪਾਤਸ਼ਾਹ ਜੀ ਦੇ ਚਰਨ ਜੋ ਨੇ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਐਸੇ ਨੇ ਕਿ ਉਹਨਾਂ ਵਿਘਨਾਂ ਨੂੰ ਜੜੋਂ ਹੀ ਪੁੱਟ ਕੇ ਸੁੱਟ ਦੇਣ ਵਾਲੇ ਹਨ। ਦੂਜਾ ਗੁਣ ਉਹਨਾਂ ਦਾ ਇਹ ਹੈ ਕਿ ਬਦਨ, ਬਦਨ ਹੁੰਦਾ ਮੁੱਖ, ਮੂੰਹ, ਮੁਖਾਰ ਬਿੰਦ ਜਿਹੜਾ ਸਤਿਗੁਰਾਂ ਦਾ, ਗੁਰੂ ਅੰਗਦ ਦੇਵ ਸਾਹਿਬ ਜੀ ਦਾ ਮੁਖੜਾ ਹੈ ਸੋਹਣਾ। ਬਦਨ ਸੋ ਮੰਗਲ ਸਾਲ, ਸੋ ਉਹ ਮੰਗਲ ਖੁਸ਼ੀਆਂ ਖੇੜੇ, ਸਾਲ ਹੁੰਦਾ ਘਰ, ਪਹਿਲਾਂ ਗੁਰਦੁਆਰੇ ਦਾ ਨਾਮ ਵੀ ਸਾਧ ਸੰਗਤ ਜੀ ਧਰਮਸ਼ਾਲਾ ਹੁੰਦਾ ਸੀ, ਧਰਮਸ਼ਾਲ, ਧਰਮਸਾਲ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਦਿਸੋਆ, ਭਾਈ ਗੁਰਦਾਸ ਸਾਹਿਬ ਜੀ ਰਹਿ ਧਰਮਸਾਲ ਕਰ ਬਹੀ ਦਾ ਇਕਤ ਥਾਉ ਨਾ ਟਿਕਾ ਟਿਕਾਇਆ, ਇਹ ਵੀ ਆਪ ਜੀ ਵਾਰਾਂ ਵਿੱਚ ਪ੍ਰਮਾਣ ਕਰਦੇ। ਸਾਲ ਤੋਂ ਭਾਵ ਅਰਥ ਹੁੰਦਾ ਘਰ, ਛੁਟਕਾਰਾ ਭਾਵ ਖਜ਼ਾਨਾ ਵੀ ਲੈਂਦੇ ਨੇ। ਬਦਨ ਸੋ ਮੰਗਲ ਸਾਲ ਉਹਨਾਂ ਦਾ ਮੁਖਾਰ ਬਿੰਦ ਸਾਰੇ ਖੁਸ਼ੀਆਂ ਦਾ ਘਰ ਆ, ਖੁਸ਼ੀਆਂ ਖੇੜੇ ਦੇਣ ਵਾਲਾ ਹੈ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ, ਅਤੇ ਵਿਘਨਾਂ ਰੁਕਾਵਟਾਂ ਦੁੱਖਾਂ ਕਲੇਸ਼ਾਂ ਨੂੰ ਕੱਟ ਦੇਣ ਵਾਲਾ ਹੈ ਐਸਾ ਮਹਾਰਾਜ ਸੱਚੇ ਪਾਤਸ਼ਾਹ ਦੇ ਇਹ ਰਮਜ ਕਿਉਂ ਦੇ ਰਹੇ ਨੇ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ? ਇਹ ਤਾਂ ਦੇ ਰਹੇ ਨੇ ਕਿ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਸ਼ਬਦ ਦੀ ਥਾਪਨਾ ਅਤੇ ਗੁਰਤਾ ਗੱਦੀ ਪ੍ਰਾਪਤ ਕਰਕੇ ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ, ਮਹਾਰਾਜ ਜੀ ਨੇ ਖਡੂਰ ਸਾਹਿਬ ਆ ਕੇ ਗੁਰਿਆਈ ਕੀਤੀ। ਇੰਨੇ ਵਰੋ ਸਾਏ ਹੋਏ ਸਨ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵੱਲ ਵੀ ਇਹਦੇ ਨੇ ਸਵੇਰੇ ਅੰਮ੍ਰਿਤ ਸਵਾ ਪੈ ਰਾਤ ਰਹਿੰਦੀ ਤੋਂ ਮਹਾਰਾਜ ਉੱਠ ਕੇ ਇਸ਼ਨਾਨ ਪਾਨ ਕਰਕੇ ਆਪਣੇ ਨਿਜਾਨੰਦ ਸਮਾਧੀ ਵਿੱਚ ਟਿਕ ਜਾਂਦੇ ਸਨ, ਅਤੇ ਫਿਰ ਮਹਾਰਾਜ ਜਦੋਂ ਦਿਨ ਚੜ੍ਹਦੇ ਨੂੰ ਸਵੇਰ ਹੁੰਦਿਆਂ ਨੂੰ ਰਾਗੀ ਸਿੰਘ ਉਧਰਾਸਾ ਦੀ ਵਾਰ ਦੀਵਾਨ ਵਿੱਚ ਧਰਮਸਾਲ ਦੇ ਵਿੱਚ ਪ੍ਰਾਰੰਭ ਹੋ ਜਾਂਦੀ ਸੀ, ਅਤੇ ਫਿਰ ਮਹਾਰਾਜ ਆਸਾ ਦੀ ਵਾਰ ਦੇ ਵਿੱਚ ਆ ਕੇ ਸੁਭਾਏਮਾਨ ਹੁੰਦੇ ਅਤੇ ਫਿਰ ਆਪ ਜੀ ਦਰਸ਼ਨ ਦਿੰਦੇ ਸੰਗਤਾਂ। ਜਦੋਂ ਨੂੰ ਦਿਨ ਚੜ੍ਹੇ ਸੰਗਤਾਂ ਆਉਂਦੀਆਂ ਸਨ, ਅਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਨਿੱਜ ਆਸਣ ਤੋਂ ਦਰਬਾਰ ਸਾਹਿਬ ਨੂੰ ਜਾਂਦੇ ਸੀ ਨਾ ਧਰਮਸਾਲ ਵੱਲ ਨੂੰ, ਉਹ ਰਸਤਾ ਸੀ ਜਿਹੜਾ ਸਮਾਧੀ ਵਿੱਚੋਂ ਉੱਠਿਆਂ ਦੀ ਅੰਮ੍ਰਿਤ ਦ੍ਰਿਸ਼ਟੀ ਐਸੀ ਸੀ ਵੀ ਜਿਸ ਜੀਵ 'ਤੇ ਪੈ ਜਾਂਦੀ ਸੀ ਉਹ ਰੋਗੀਆਂ ਦੇ ਰੋਗ ਨਾਸ ਹੋ ਜਾਂਦੇ ਸੀ, ਰੋਗੀਆਂ ਦੇ ਸੋਗ ਚਲੇ ਜਾਂਦੇ ਸੀ, ਤਨ ਅਤੇ ਮਨ ਦੀ ਪੀੜਾ ਹਰ ਦਿੰਦੀ ਸੀ ਮਹਾਰਾਜ ਦੀ ਅੰਮ੍ਰਿਤ ਦ੍ਰਿਸ਼ਟੀ। ਇੰਨਾ ਅੰਮ੍ਰਿਤ ਉਹਨਾਂ ਦੀ ਦਇਆ ਦ੍ਰਿਸ਼ਟੀ ਨਾਲ ਹੁੰਦਾ ਸੀ, ਇੰਨੀ ਬਰਕਤ ਸੋ ਬਖਸ਼ਿਸ਼ ਹੁੰਦੀ ਸੀ। ਅਤੇ ਉਸ ਵੇਲੇ ਕਹਿੰਦੇ ਜਿਹੜੇ ਲੋਚਾਵਾਨ ਹੁੰਦੇ ਸੀ, ਕਾਮਨਾ ਪੂਰੀਆਂ ਕਰਨ ਵਾਲੇ ਲੋਕ, ਉਹ ਆਪਣੀਆਂ ਲੋਚਾਂ ਲੈ ਕੇ ਅਤੇ ਜਿਹੜੇ ਕਾਰਜਾਂ ਨੂੰ ਸਫਲ ਕਰਨ ਵਾਸਤੇ ਆਉਂਦੇ ਸੀ ਵੀ ਸਾਡੇ ਆਹ ਕਾਰਜ ਸਫਲ ਹੋ ਜਾਣ, ਸਤਿਗੁਰੂ ਸਾਡੇ 'ਤੇ ਕਿਰਪਾ ਕਰੋ, ਕਾਰਜਾਂ ਨੂੰ ਆਪਣੇ ਮਨੋਰਥਾਂ ਨੂੰ ਪੂਰੇ ਕਰਨ ਵਾਲੇ ਲੋਕ ਕਾਰਜਾਂ ਨੂੰ, ਅਤੇ ਜਿਹੜੇ ਰੋਗੀ ਲੋਕ ਹੁੰਦੇ ਸੀ ਆਪਣੇ ਰੋਗ ਕੱਟਣ ਵਾਸਤੇ, ਜਿਨ੍ਹਾਂ ਨੂੰ ਪਤਾ ਲੱਗ ਚੁੱਕਾ ਸੀ ਵੀ ਉਹ ਦ੍ਰਿਸ਼ਟੀ ਮਹਾਰਾਜ ਦੀ ਜਦੋਂ ਆਉਂਦੇ ਨੇ ਸਮਾਧੀ ਵਿੱਚੋਂ ਉੱਠ ਕੇ ਜਿਹਦੇ 'ਤੇ ਵੀ ਪੈ ਜਾਂਦੀ ਜਾਂ ਕੋਈ ਵਚਨ ਕਰ ਦਿੰਦੇ ਨੇ ਮੂੰਹ ਤੋਂ ਉਸੇ ਵੇਲੇ ਪੂਰਾ ਹੁੰਦਾ। ਰੋਗੀ ਆਪਣੇ ਰੋਗ ਕੱਟਣ ਵਾਸਤੇ ਅਤੇ ਰਸਤੇ ਵਿੱਚ ਪੰਗਤਾਂ ਲਾ ਕੇ ਬੈਠ ਜਾਂਦੇ ਸੀ ਲੋਕ, ਦੁਖੀ ਲੋਕ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਉਹ ਅੰਮ੍ਰਿਤ ਦ੍ਰਿਸ਼ਟੀ ਜਿੱਥੋਂ ਤੱਕ ਪੈਂਦੀ ਸਾਰੇ ਪਾਪ ਕਰਮ ਜਿਨ੍ਹਾਂ ਕਰਕੇ ਦੁੱਖ ਕਲੇਸ਼ ਵਿਘਨ ਪੈਂਦੇ ਨੇ ਸਾਡੇ ਕਰਮਾਂ, ਸਾਡੇ ਕੰਮਾਂ ਵਿੱਚ ਸਾਡੇ ਕਰਮਾਂ ਦਾ ਫਲ ਹੁੰਦਾ ਹੈ, ਉਹ ਸਾਰੇ ਦ੍ਰਿਸ਼ਟੀ ਪੈਣ ਨਾਲ ਕੱਟੇ ਜਾਂਦੇ ਸੀ। ਅਤੇ ਸੱਚੇ ਪਾਤਸ਼ਾਹ ਆਪਣੇ ਮੁਖਾਰ ਬਿੰਦ ਤੋਂ ਜਿਹਨੂੰ ਵਚਨ ਕਰ ਦਿੰਦੇ ਸੀ ਝੱਟ ਉਸੇ ਵੇਲੇ ਪੂਰਾ। ਭਗਤ ਮੁੱਖ ਹੈ ਅਤੇ ਬੋਲਦੇ ਸੇ ਵਚਨ ਹੋ ਬੰਦੇ। ਸੋ ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ, ਇਹ ਕੇਵਲ ਕਵੀ ਜੀ ਨੇ ਲਿਖ ਰਹੇ, ਜਦੋਂ ਭੱਟ ਸਾਹਿਬਾਨਾਂ ਦੀ ਆਪਾਂ ਬਾਣੀ ਪੜ੍ਹਦੇ ਹਾਂ ਅਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਵਡਿਆਈ ਕਰਦੇ ਹੋਏ ਭੱਟ ਸਾਹਿਬਾਨ ਲਿਖਦੇ ਨੇ ਕਿ ਉਹਨਾਂ ਦੀ ਦ੍ਰਿਸ਼ਟੀ ਐਸੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਦ੍ਰਿਸ਼ਟ ਧਾਰ ਕਾਲਖ ਖਨ ਉਤਾਰ, ਅੰਮ੍ਰਿਤ ਦ੍ਰਿਸ਼ਟ ਧਾਰ ਜਿਹਦੇ ਵੱਲ ਵੀ ਮਹਾਰਾਜ ਉਹ ਅੰਮ੍ਰਿਤ ਦ੍ਰਿਸ਼ਟੀ ਦਇਆ ਨਾਲ ਭਰੀ ਹੋਈ ਦਰਵਿਆ ਹੋਇਆ ਮਨ, ਅੰਮ੍ਰਿਤ ਦ੍ਰਿਸ਼ਟ ਧਾਰ ਅੰਮ੍ਰਿਤ ਵਰਗੀ ਮਿੱਠੀ ਦਇਆ ਦੇ ਵਿੱਚ ਭਿੱਜੀ ਹੋਈ ਨਿਗਾਹ ਕਰ ਦਿੰਦੇ ਨੇ। ਦ੍ਰਿਸ਼ਟ ਧਾਰ ਅੰਮ੍ਰਿਤ ਦੀ ਧਾਰਾ ਵਾਂਗ ਇੱਕ ਰਸ ਦਇਆ ਨਾਲ ਭਿੱਜੇ ਹੋਏ ਨੇਤਰ ਜੀ 'ਤੇ ਪੈ ਜਾਂਦੇ ਨੇ। ਕਾਲਖ ਖਨ ਉਤਾਰ ਤਿਮਰ ਅਗਿਆਨ ਜਾਹੇ ਦਰਸ ਦੁਆਰ, ਜਿਨ੍ਹਾਂ ਦੇ ਦਵਾਜੇ ਦੁਆਰੇ 'ਤੇ ਜਾ ਕੇ ਦਰਸ਼ਨ ਕਰਨ ਨਾਲ ਅਤੇ ਜਿਨ੍ਹਾਂ ਜੀਵਾਂ 'ਤੇ ਆਪ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਪੈਂਦੀ ਹੈ, ਕਾਲਖ ਖਨ ਉਤਾਰ ਉਹਨਾਂ ਦੇ ਕਾਲਖ ਪਾਪ ਜਿਹੜੇ ਆ ਉਹ ਖਨ ਸਮਝ ਲਓ ਖੁਰਚ ਕੇ ਹੀ ਉਤਾਰ ਦਿੰਦੇ ਨੇ, ਜਿਹੜੇ ਮਾੜੇ ਕਰਮ ਜਮ੍ਹਾਂ ਹੋਏ ਹੁੰਦੇ ਨੇ ਉਹ ਕਰਮ ਹੀ ਪੁੱਟ ਦਿੰਦੇ ਨੇ ਮਹਾਰਾਜ, ਜੜੋਂ ਹੀ ਨਾਸ ਖਤਮ ਕਰ ਦਿੰਦੇ ਨੇ। ਕਾਲਖ ਖਨ ਉਤਾਰ, ਪਾਪਾਂ ਨੂੰ ਗੁਨਾਹਾਂ ਨੂੰ ਖੁਰਚ ਕੇ ਉਤਾਰ ਦਿੰਦੀ ਹੈ, ਇਹਨਾਂ ਦ੍ਰਿਸ਼ਟੀ ਵਿੱਚ ਬਾਲਿਆ। ਪਰ ਗੁਰੂ ਪਿਆਰੀ ਸਾਧ ਸੰਗਤ ਜੀ, ਤਿਮਰ ਅਗਿਆਨ ਜਾਹੇ ਦਰਸ ਦੁਆਰ, ਜਿਨ੍ਹਾਂ 'ਤੇ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਦਰਵਾਜ਼ੇ 'ਤੇ ਆ ਕੇ ਉਹਨਾਂ ਦੇ, ਤਿਮਰ ਅਗਿਆਨ ਜਾਹੇ, ਅਗਿਆਨ ਦਾ ਗਾੜਾ ਹਨੇਰਾ ਜਿਹੜਾ ਛਾਇਆ ਹੁੰਦਾ, ਜਿਹੜੇ ਕੋਈ ਜਗਿਆਸੂ ਆਉਂਦੇ ਨੇ ਸਾਡਾ ਜਨਮ ਮਰਨ ਕੱਟਿਆ ਜਾਵੇ, ਅਗਿਆਨ ਦਾ ਹਨੇਰਾ ਨਾਸ ਹੋ ਕੇ ਗਿਆਨ ਦਾ ਪ੍ਰਕਾਸ਼ ਹੋ ਜਾਵੇ, ਉਹਨਾਂ ਦਾ ਅਗਿਆਨ ਦਾ ਹਨੇਰਾ ਖਤਮ ਹੋ ਜਾਂਦਾ ਉਹ ਦ੍ਰਿਸ਼ਟੀ ਪੈਣ ਨਾਲ। ਐਸੇ ਗੁਰੂ ਅੰਗਦ ਦੇਵ ਇੱਕ ਵਾਰ ਨਹੀਂ, ਭੱਟ ਸਾਹਿਬਾਨਾਂ ਨੇ ਫੇਰ ਕਿਹਾ, ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅੱਗ ਪਾਪ ਪ੍ਰਨਾਸਨ। ਕੈਸੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਹਨ, ਦ੍ਰਿਸ਼ਟ ਧਰਤ ਤਮ ਹਰਨ, ਆਪਣੀ ਅੰਮ੍ਰਿਤ ਭਰੀ ਦ੍ਰਿਸ਼ਟੀ ਕਰਕੇ ਹੀ ਤਮ ਹਰਨ ਗੁਰਸਿੱਖਾਂ ਦੇ ਅੰਦਰ ਦਾ ਗਿਆਨ ਦਾ ਹਨੇਰਾ ਨਾਸ ਕਰ ਦਿੰਦੇ ਨੇ। ਦਹਿਨ ਅੱਗ ਸਾਰੇ ਪਾਪ ਸੜ ਜਾਂਦੇ ਨੇ ਉਹਨਾਂ ਦੇ, ਪਾਪਾਂ ਨੂੰ ਸਾੜ ਦਿੰਦੇ ਨੇ। ਪਾਪ ਪ੍ਰਨਾਸਨ, ਵਿਸ਼ੇਸ਼ ਕਰਕੇ ਪਾਪ ਜਿਹੜੇ ਨਸ ਜਾਂਦੇ ਨੇ, ਮਾੜੇ ਕਰਮ ਸਭ ਖੂਹ ਮੰਤਰ ਹੋ ਜਾਂਦੇ ਨੇ। ਇਹਨਾਂ ਮਹਾਰਾਜ ਦੀ ਦ੍ਰਿਸ਼ਟੀ ਵਿੱਚ 100 ਸਾਧ ਸੰਗਤ ਜੀ ਬਰਕਤ ਸੀ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਥਾਪਨਾ ਦਿੱਤੀ ਸੀ, ਐਵੇਂ ਨਹੀਂ ਸੀ। ਤਾਂ ਕਵੀ ਜੀ ਕਹਿ ਰਹੇ ਨੇ ਕਿ ਐਸੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਦ੍ਰਿਸ਼ਟੀ ਪੈਂਦੀ ਸੀ, ਮੁਖਾਰ ਬਿੰਦ ਅਤੇ ਸੋਹਣੇ ਨੇਤਰ ਨੇ, ਅਤੇ ਦਇਆ ਦ੍ਰਿਸ਼ਟੀ ਜਿਨ੍ਹਾਂ 'ਤੇ ਪੈਂਦੀ ਹੈ ਅਤੇ ਮੁਖਾਰ ਬਿੰਦ ਤੋਂ ਵਚਨ ਹੋ ਜਾਂਦਾ ਹੈ, ਅਤੇ ਉਹਨਾਂ ਨੂੰ ਮੰਗਲ ਸਾਲ, ਉਹਨਾਂ ਦੇ ਅੰਮ੍ਰਿਤ ਦ੍ਰਿਸ਼ਟ ਅਤੇ ਮੁਖਾਰ ਬਿੰਦ ਖੁਸ਼ੀਆਂ ਦਾ ਘਰ ਆ, ਪਾਵੇ ਇੰਨੀਆਂ ਖੁਸ਼ੀਆਂ ਵੰਡੀਆਂ ਉਹਨਾਂ ਨੇ, ਜੀਵਾਂ ਦੇ ਦੁੱਖ ਦੂਰ ਕੀਤੇ। ਬਦਨ ਸੋ ਮੰਗਲ ਸਾਲ, ਉਹਨਾਂ ਦਾ ਮੁਖਾਰ ਬਿੰਦ ਖੁਸ਼ੀਆਂ ਖੇੜਿਆਂ ਦਾ ਘਰ ਆ। ਸੋ ਭਾਈ, ਅਤੇ ਸਾਰੇ ਵਿਘਨਾਂ ਨੂੰ ਰੁਕਾਵਟਾਂ ਨੂੰ ਜੜੋਂ ਹੀ ਪੁੱਟ ਕਰ ਦਿੰਦਾ, ਨਾਸ ਕਰ ਦਿੰਦਾ
1: ਹੈ।
0: ਮਨਾ ਤੂੰ ਐਸੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਚਰਨਾਂ ਦੀ ਸ਼ਰਨ ਵਿੱਚ ਪੈਣਾ ਕਰ, ਤੂੰ ਉਹਨਾਂ ਚਰਨਾਂ ਦਾ ਓਟ ਆਸਰਾ ਲੈ, ਉਹਨਾਂ ਦਾ ਧਿਆਨ ਧਾਰਨ ਕਰ।
1: ਨਮਸਕਾਰ ਤਰਪਾਲ,
0: ਤੇ ਸ਼ਰਨ ਵਿੱਚ ਪੈ ਕੇ ਮੈਂ ਸਤਿਗੁਰਾਂ ਦੇ ਸੋਹਣੇ ਮੁਖਾਰ ਬਿੰਦ ਦਾ, ਉਹਨਾਂ ਦੇ ਸਰੂਪ ਦਾ ਧਿਆਨ ਧਾਰਨ ਕਰਕੇ ਅਤੇ ਉਹਨਾਂ 'ਤੇ ਮੱਥਾ ਰੱਖ ਕੇ, ਉਹਨਾਂ ਦੇ ਚਰਨਾਂ 'ਤੇ ਮਹਾਰਾਜ ਦੀ ਚਰਨ ਸ਼ਰਨ ਵਿੱਚ ਮੱਥਾ ਰੱਖ ਕੇ ਅਤੇ ਮੈਂ ਨਮਸਕਾਰ ਕਰਦਾ। ਸੋ ਉਹਨਾਂ ਦੇ ਅੱਗੇ ਨਿਆਉਂਦਾ ਵਾਂ, ਜਿਹੜੇ ਐਸੇ ਬਰਕਤਾਂ ਨਾਲ ਭਰੇ ਹੋਇਆ, ਜਿਨ੍ਹਾਂ ਦਾ ਮੁਖਾਰ ਬਿੰਦ ਹੈ, ਜਿਨ੍ਹਾਂ ਦੇ ਚਰਨ ਹਨ।
1: ਅੱਗੇ
0: ਹੋਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਵਡਿਆਈ ਕਰਦੇ, ਹੁਣ ਤਾਂ ਕੀਤੀ ਹੈ ਨਾ ਮੁਖਾਰ ਬਿੰਦ ਦੀ, ਉਹਨਾਂ ਦੀ ਦ੍ਰਿਸ਼ਟੀ ਦੀ ਅਤੇ ਮੁਖਾਰ ਬਿੰਦ ਦੀ। ਅੱਗੇ ਮਹਾਰਾਜ ਦੇ ਚਰਨਾਂ ਦਾ ਜਸ ਕਰ ਰਹੇ ਨੇ ਕਵੀ ਜੀ, ਚਰਨ ਕਿਹੋ ਜਿਹੇ ਨੇ। ਪਾਸ ਪਰਾਗ ਸੀ ਸੋਹਤ ਸੁੰਦਰ ਸਵਈਆ, ਪਾਸ ਤੋਂ ਭਾਵ ਕੋਲ ਨਹੀਂ ਹੈ ਇੱਥੇ, ਜਿਵੇਂ ਪੰਜਾਬੀ ਦਾ ਸ਼ਬਦ ਪਾਸ ਹੁੰਦਾ, ਮੇਰੇ ਪਾਸ ਆ ਜਾ, ਮੇਰੇ ਕੋਲ ਆ ਜਾ, ਨਹੀਂ ਇਹ ਔਂਕੜ ਹੈ ਸੱਸੇ ਨੂੰ। ਇਹ ਸੰਸਕ੍ਰਿਤ ਵਿੱਚੋਂ ਸ਼ਬਦ ਆਇਆ, ਇਹਦਾ ਅਰਥ ਬਣਦਾ ਪਾਸ਼ੂ, ਪਾਸ਼ੂ ਤੋਂ ਆਇਆ ਇਹ ਪਾਸ ਸ਼ਬਦ ਸੰਸਕ੍ਰਿਤ ਵਿੱਚ। ਉੱਥੇ ਇਹਦਾ ਅਰਥ ਹੈ ਰੇਤ ਦਾ ਕਿਣਕਾ, ਇੱਕ ਰੇਤ ਦਾ ਕਿਣਕਾ, ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿ ਦਿੰਦੇ ਹਾਂ ਧੂੜ, ਧੂੜੀ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਚਰਨ 'ਤੇ ਜਿਹੜਾ ਕੌਲ ਆ ਨਾ, ਕਮਲ ਫੁੱਲ, ਉਹਦੇ ਨਾਲ ਟੁਕਾ ਕੇ ਆਪ ਜੀ ਕੁਝ ਗੁਣ ਬਰਾਬਰ ਦੱਸ ਕੇ, ਅਤੇ ਫਿਰ ਕਵੀ ਜੀ ਅਖੀਰਲੀ ਪੰਕਤੀ ਵਿੱਚ ਵਾਧਾ ਦੱਸ ਰਹੇ ਨੇ। ਕਮਲ ਫੁੱਲ ਵਿੱਚ ਬਹੁਤ ਗੁਣ ਨੇ ਸਾਧ ਸੰਗਤ, ਸਾਰੇ ਧਾਰਮਿਕ ਗ੍ਰੰਥਾਂ ਨੇ ਇਹਨੂੰ ਵਡਿਆਇਆ ਹੈ। ਇਹਦੇ ਨਾਲ ਵੱਡੀਆਂ ਵੱਡੀਆਂ ਮਹਾਨ ਆਤਮਾਵਾਂ, ਰਿਸ਼ੀਆਂ, ਮੁਨੀਆਂ, ਪੀਰਾਂ, ਪੈਗੰਬਰਾਂ ਦੇ ਚਰਨਾਂ ਦੀ ਸੋ ਤੁਲਨਾ ਦਿੱਤੀ ਹੈ, ਇਹਦੇ ਨਾਲ ਤਸ਼ਬੀਹ ਦਿੱਤੀ। ਇਹਦੇ ਵਿੱਚ ਗੁਣ ਬਹੁਤ ਹੁੰਦੇ ਨੇ, ਕਿਹੜੇ ਗੁਣ ਨੇ ਉਹ ਵੀ ਕਵੀ ਜੀ ਨਾਲ ਦੀ ਨਾਲ ਹੀ ਲੈ ਰਹੇ ਨੇ, ਅਤੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਨਾਲ ਟੁਕਾ ਕੇ ਫਿਰ ਵਾਧਾ ਅਖੀਰ 'ਤੇ ਦੱਸ ਰਹੇ ਨੇ ਕਿ ਸਵਈਏ ਦਾ ਭਾਵ ਇਹ ਹੈ। ਪਾਸ ਪਰਾਗ ਸੀ ਸੋਹਤ ਸੁੰਦਰ, ਕਵੀ ਜੀ ਕਹਿੰਦੇ ਭਾਈ ਜਿਹੜੀ ਉਹ ਕਮਲ ਦਾ ਫੁੱਲ ਹੁੰਦਾ ਹੈ, ਜਦੋਂ ਫੁੱਲ ਖਿਲਦੇ ਨੇ ਨਾ, ਉਹਨਾਂ ਦੇ ਵਿੱਚ ਜਦੋਂ ਫੁੱਲ ਖਿਲਦੇ ਨੇ ਅਤੇ ਸਾਧ ਸੰਗਤ ਜੀ ਫੁੱਲਾਂ ਦੇ ਵਿੱਚ, ਸੋ ਨਰ ਅਤੇ ਮਦੀਨ ਤੁਰੀਆਂ ਹੁੰਦੀਆਂ ਨੇ, ਉਹਨਾਂ ਤੋਂ ਜਿਹੜੀਆਂ ਮਦੀਨ ਤੁਰੀਆਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਇਹ ਪਾਸ ਹੁੰਦੀ ਹੈ, ਇਹ ਪਾਂਛੂ ਹੁੰਦੀ ਹੈ, ਪਰਾਗ ਜਿਹਨੂੰ ਕਹਿੰਦੇ ਨੇ, ਪਰਾ ਬਹੁਤ ਬਰੀਕ ਜੀ, ਜਿਹਦਾ ਰੰਗ ਪੀਲਾ ਹੁੰਦਾ ਹੈ, ਉਹ ਫੁੱਲ ਨੂੰ ਉਹੀ ਉੱਚਤਾਈ ਵੱਲ ਲੈ ਜਾਂਦੀ, ਉਹਦੇ ਨਾਲ ਹੀ ਮਕਰੰਦ ਰਸ ਵੀ ਉਹਨੂੰ ਕਿਹਾ ਪਰਾਗ ਕਿਹਾ, ਬਹੁਤ ਬਰੀਕ ਹੁੰਦੀ ਹੈ, ਜਿਹਨੂੰ ਕਈ ਵਾਰ ਹੱਥਾਂ 'ਤੇ ਵੀ ਆਪਾਂ ਲੈ ਲੈਂਦੇ ਸੀ, ਸੋ ਬਹੁਤ ਸੋਹਣੀ ਲੱਗਦੀ, ਉਹ ਸੁੰਦਰਤਾ ਦੇ ਚਾਰ ਚਿੰਨ ਉਹੀ ਫੁੱਲ ਨੂੰ ਲਾਉਂਦੀ ਹੈ, ਮਦੀਨ ਤੁਰੀਆਂ ਦੀਆਂ ਉੱਪਰ ਜਿਹੜੀ ਪਰਾਗ ਹੁੰਦੀ ਹੈ ਬਹੁਤ ਬਰੀਕ ਜੀ ਪੀਲੇ ਰੰਗ ਦੀ, ਧੂੜਾ ਜਿਹਾ ਹੁੰਦਾ ਹੈ ਧੂੜੀ ਵਾਂਗ, ਪਰਾਗ ਸੀ ਸੋਹਤ। ਸੋ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਪਈ ਹੋਈ ਜਿਹੜੀ ਧੂੜੀ ਹੈ ਨਾ, ਥੋੜ੍ਹੀ ਜਿਹੀ ਧੂੜੀ, ਉਹ ਕਹਿੰਦੇ ਕਮਲ ਫੁੱਲ ਦੇ ਜਿਵੇਂ ਫੁੱਲਾਂ ਦੇ ਉੱਪਰ ਪਰਾਗ ਹੁੰਦੀ ਹੈ, ਉਹ ਪਰਾਗ ਵਾਂਗ ਸੋਭਾ ਦਿੰਦੀ ਹੈ।

0: ਵਾਹਿਗੁਰੂ ਕੀਰਤਨ ਭਗਤੀ ਇਹ ਜਿਹੜੀ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਆ ਮੱਧ ਬਸਾਨਾ ਜਿਵੇਂ ਕਮਲ ਦੇ ਫੁੱਲ ਵਿੱਚ ਸੁਗੰਧੀ ਹੈ ਦੂਜਾ ਗੁਣ ਹੈ ਉਹ ਮਹਾਰਾਜ ਦੇ ਚਰਨਾਂ ਵਿੱਚ ਜਸ ਕੀਰਤੀ ਹੈ ਹਰ ਵੇਲੇ ਦੂਜੀ ਗੱਲ ਨਹੀਂ ਕੋਈ ਹੁੰਦੀ ਕੀਰਤਨ ਕਥਾ ਸੇਵਾ ਸਿਮਰਨ ਇਹੀ ਹੁੰਦਾ ਹੈ
1: ਕੋਮਲਤਾ ਕੋਮਲਤਾ ਇੱਕ ਸੀ
0: ਤੇ ਤੀਜਾ ਗੁਣ ਕਮਲ ਦੇ ਫੁੱਲ ਵਿੱਚ ਹੁੰਦਾ ਵੀ ਕੂਲਾਪਣ ਕੋਮਲਤਾ ਉਹਦੀ ਬਹੁਤ ਸੌਫਟ ਹੁੰਦਾ ਹੈ ਇਸ ਕਰਕੇ ਪਿਆਰਾ ਲੱਗਦਾ ਵੇਖਣ ਵਾਲੇ ਨੂੰ ਸੁੰਦਰ ਤਾਂ ਹੁੰਦਾ ਹੀ ਹੈ ਉਹ ਸੋ ਕੋਮਲਤਾ ਤੋਂ ਭਾਵ ਬਹੁਤ ਕੋਮਲ ਜਿਹਾ ਸੁੰਦਰ ਕੋਮਲਤਾ ਕੋਮਲਤਾ ਇੱਕ ਸੀ ਕੋਮਲਤਾ ਅਤੇ ਕੋਮਲਤਾ ਇਹ ਵੀ ਇੱਕ ਗੁਣ ਸੀ ਇੱਕ ਬਰਾਬਰ ਆ ਗੁਣ ਕੋਮਲਤਾ ਉਹਦੇ ਵਿੱਚ ਵੀ ਬਹੁਤ ਹੈ ਕਮਲ ਦੇ ਫੁੱਲ ਵਿੱਚ ਅਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਚਰਨ ਵੀ ਬਹੁਤ ਕੋਮਲ ਨੇ ਉਹ ਸਖ਼ਤ ਨਹੀਂ ਹਨ ਉਹਨਾਂ ਚਰਨਾਂ ਵਿੱਚ ਕੀਰਤੀ ਵੱਸਦੀ ਹੈ ਅਤੇ ਜਿਹੜਾ ਵੀ ਆ ਕੇ ਉਹਨਾਂ ਨੂੰ ਛੂੰਹਦਾ ਵਾ ਉਹਨਾਂ ਚਰਨਾਂ 'ਤੇ ਮੱਥਾ ਰੱਖਦਾ ਉਹ ਨਿਹਾਲ ਹੋ ਜਾਂਦਾ ਉਹਦਾ ਹਿਰਦਾ ਦਰਬ ਜਾਂਦਾ ਹੈ ਉਹਦੇ ਵਿੱਚੋਂ ਕਠੋਰ ਪੁਣਾ ਸਾਕਤ ਪੁਣਾ ਸੋ ਇਹ ਨਿਕਲ ਜਾਂਦਾ ਹੈ ਅਤੇ ਸੋਹਣਾ ਗੁਰਮੁਖਤਾ ਵਾਲਾ ਸੇਵਾ ਸਿਮਰਨ ਪਰਪਕਾਰ ਵਾਲਾ ਸੁਭਾਅ ਆ ਜਾਂਦਾ ਹੈ ਇਹ ਕੋਮਲਤਾ ਦਾ ਕਮਾਲ ਹੈ ਉਹਨਾਂ ਚਰਨਾਂ ਕੋਮਲਤਾ ਦੇ ਨਾਲ ਕੂਲਾਪਣ ਵੀ ਇੱਕ ਬਰਾਬਰ ਹੈ ਇਹ ਗੁਣ ਵੀ ਹੈ
1: ਨਿਰਲੇਪਤਾ ਸੀ ਨਿਰਲੇਪ ਸਮਾਨ
0: ਤੇ ਫਿਰ ਕਮਲ ਦੇ ਫੁੱਲ ਵਿੱਚ ਨਿਰਲੇਪ ਦਾ ਗੁਣ ਆ ਉਹ ਚਿੱਕੜ ਟੋਬੇ ਦੇ ਵਿੱਚ ਪੈਦਾ ਹੁੰਦਾ ਜੜ੍ਹ ਤਾਂ ਉਹਦੀ ਹੁੰਦੀ ਹੈ ਛੱਪੜ ਦੇ ਵਿੱਚ ਟੋਬੇ ਦੇ ਵਿੱਚ ਜੋ ਗਾਰੇ ਨਾਲ ਭਰਿਆ ਹੁੰਦਾ ਹੈ ਚਿੱਕੜ ਨਾਲ ਪਰ ਖਿਲਦਾ ਉੱਪਰ ਆ ਸੂਰਜ ਨੂੰ ਵੇਖ ਕੇ ਖਿਲਦਾ ਅਤੇ ਪੰਖੜੀਆਂ ਆਪਣੀਆਂ ਪਾਣੀ ਵਿੱਚ ਨਹੀਂ ਭਿੱਜਣ ਦਿੰਦਾ ਤਾਂ ਨੂੰ ਖਿਲਦਾ ਉੱਪਰ ਨੂੰ ਉਹ ਖਿਲਦਾ ਨਿਰਲੇਪ ਹੁੰਦਾ ਹੈ ਨਿਰਲੇਪਤਾ ਇਹ ਉਹਦੀ ਨਿਰਲੇਪਤਾ ਹੈ ਵੀ ਚਿੱਕੜ ਪਾਣੀ ਵਿੱਚ ਪੈਦਾ ਹੋ ਕੇ ਉਹਨੂੰ ਛੂੰਹਦਾ ਨਹੀਂ ਉੱਪਰ ਖਿਲਦਾ ਸੂਰਜ ਨੂੰ ਵੇਖ ਕੇ ਰਾਤ ਨੂੰ ਬੰਦ ਹੋ ਜਾਂਦਾ ਹੈ ਨਿਰਲੇਪਤਾ ਸੀ ਨਿਰਲੇਪ ਸਮਾਨਾ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜਿਹੜੀ ਨਿਰਲੇਪਤਾ ਹੈ ਕਮਲ ਦੇ ਫੁੱਲ ਵਾਲਾ ਚੌਥਾ ਗੁਣ ਜਿਹੜਾ ਹੈ ਉਹ ਨਿਰਲੇਪਤਾ ਵੀ ਇੱਕ ਸਮਾਨ ਹੈ ਸੱਚੇ ਪਾਤਸ਼ਾਹ ਦੇ ਚਰਨ ਮਾਇਆ ਵਿੱਚ ਰਹਿੰਦਿਆਂ ਹੋਇਆਂ ਪਦਾਰਥਾਂ ਵਿੱਚ ਸੰਸਾਰ ਮਾਇਆ ਵਿੱਚ ਰਹਿੰਦਿਆਂ ਹੋਇਆਂ ਉਹ ਉੱਪਰ ਨੇ ਨਿਰਲੇਪ ਨੇ ਵਿੱਚ ਲਿਪਾਏ ਮਾਨ ਨਹੀਂ ਹੋਏ ਸੱਚੇ ਪਾਤਸ਼ਾਹ ਜੀ ਦੇ ਚਰਨ ਐਸਾ ਆਪ ਜੀ ਨੇ ਕਦੇ ਵੀ ਵਿੱਚ ਡੁੱਬਣ ਨਹੀਂ ਦਿੱਤਾ ਆਪ ਨਿਰਲੇਪ ਲਏ ਅਤੇ ਗੁਰਸਿੱਖਾਂ ਨੂੰ ਉਹੀ ਮਾਰਗ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ ਸ਼ਬਦ ਸੁਰਤ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਸੰਸਾਰ ਵਿੱਚ ਰੱਖ ਕੇ ਸੋ ਮਾਇਆ ਤੋਂ ਨਿਰਲੇਪ ਕਰਕੇ ਕਿਰਤ ਕਮਾਈ ਦਸਾਂ ਨੌਵਾਂ ਦੀ ਕਰਦੇ ਗੁਰਮੁਖ ਬਣਾ ਕੇ ਆਪ ਤਰਨਾ ਅਤੇ ਦੂਜਿਆਂ ਨੂੰ ਤਾਰਨਾ ਇਹੀ ਮਹਾਰਾਜ ਦੇ ਚਰਨਾਂ ਵਿੱਚ ਗੁਣ ਹੈ ਉਸੇ ਤਰ੍ਹਾਂ ਆਪ ਜੀ ਗ੍ਰਹਿਸਥ ਵਿੱਚ ਰਹਿ ਕੇ ਗ੍ਰਹਿਸਥੀ ਸਿੱਖਾਂ 'ਤੇ ਬਖਸ਼ਿਸ਼ਾਂ ਕਰਦੇ ਨੇ ਨਿਰਲੇਪਤਾ ਸੀ ਨਿਰਲੇਪ ਸਮਾਨਾ ਅਤੇ ਨਿਰਲੇਪਤਾ ਜਿਹੜੀ ਹੈ ਭਾਵ ਲਿਪਾਏ ਮਾਨਗੀ ਉਹ ਜਿਹੜੀ ਇੱਕ ਸਮਾਨ ਆ ਮਹਾਰਾਜ ਵੀ ਮਾਇਆ ਸੰਸਾਰ ਵਿੱਚ ਪਦਾਰਥਾਂ ਵਿੱਚ ਰਹਿੰਦੇ ਹੋਏ ਗੁਰੂ ਘਰ ਵਿੱਚ ਕੋਈ ਘਾਟਾ ਨਹੀਂ ਸੀ ਕਿਸੇ ਵੀ ਚੀਜ਼ ਨਹੀਂ ਤਾਂ ਮਾਇਆ ਥੋੜ੍ਹੀ ਜਿਹੀ ਆ ਜਾਵੇ ਅਤੇ ਬੰਦਾ ਜਿਹੜਾ ਉਹ ਸਭ ਕੁਝ ਭੁੱਲ ਜਾਂਦਾ ਹੈ ਧਰਮ ਵੀ ਛੱਡ ਦਿੰਦਾ ਹੈ ਪਰ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਥੋੜ੍ਹਾ ਜਿੰਨਾ ਵੀ ਅਸਰ ਨਹੀਂ ਪੈਣ ਦਿੱਤਾ ਆਪਣੇ ਮਨ ਇਹ ਮਾਇਆ ਦਾ ਐਸੇ ਆ ਨਿਰਲੇਪ ਨੇ ਕਮਲ ਫੁੱਲ ਵਿੱਚ ਨਿਰਲੇਪਤਾ ਦਾ ਗੁਣ ਹੈ ਇਹ ਮਾਇਆ ਚਿੱਕੜ ਪਦਾਰਥਾਂ ਵਿੱਚੋਂ ਨਿਰਲੇਪਤਾ ਇੱਕ ਸਮਾਨ ਗੁਣ ਹੈ
1: ਜੋ ਭਵ ਭੂਰ ਭਰਾ ਸਰ ਸੀ
0: ਜਿਹੜਾ ਭਵ ਸੰਸਾਰ ਭੂਰ ਬਹੁਤ ਜ਼ਿਆਦਾ ਭਰਿਆ ਹੋਇਆ ਰਸਾਂ ਕਸਾਂ ਨਾਲ ਪਦਾਰਥਾਂ ਨਾਲ ਜਿਹੜਾ ਭਰਿਆ ਹੋਇਆ ਸੀ
1: ਤਿਸ ਤੇ ਨਿਤ ਉਰਦ ਸੋ ਬਿਗਸਨ
0: ਤੇ ਮਹਾਰਾਜ ਦੇ ਚਰਨ ਇਸੇ ਤਰ੍ਹਾਂ ਨਿਰਲੇਪਤਾ ਕਿਵੇਂ ਹੈ ਇੱਕ ਸਮਾਨਾ ਨਿਰਲੇਪਤਾ ਵਾਲਾ ਗੁਣ ਵੀ ਅਤੇ ਕੋਮਲਤਾ ਵਾਲਾ ਵੀ ਇੱਕ ਸਮਾਨ ਗੁਣ ਆ ਉਹ ਇਉਂ ਵੀ ਜਿਹੜਾ ਸੰਸਾਰ ਭਰਿਆ ਹੋਇਆ ਸਹਿਤ ਰਸਾਂ ਦੇ ਪਦਾਰਥਾਂ ਨਾਲ ਤਿਸ ਤੇ ਨਿਤ ਉਰਦ ਸੋ ਬਿਗਸਨ ਉਹ ਮਹਾਰਾਜ ਦੇ ਚਰਨ ਉਹਦੇ ਤੋਂ ਉੱਪਰ ਮਾਇਆ ਭਰਮ ਜਾਲ ਤੋਂ ਉੱਪਰ ਖਿੜੇ ਨੇ ਸੱਚੇ ਪਾਤਸ਼ਾਹ ਦੇ ਚਰਨ ਗੁਰੂ ਦੇ ਸ਼ਬਦ ਨਾਲ ਇੱਕ ਮਿੱਕ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦਾ ਮਨ ਅਤੇ ਹਿਰਦਾ ਸੋ ਉੱਪਰ ਹੋ ਕੇ ਨਿਰਲੇ

0: ਕਹਿੰਦੇ ਇੰਨੇ ਗੁਣ ਲੈਣ ਨਾਲ ਪਰਾਗ ਦਾ ਗੁਣ ਜਿਹੜਾ ਪੰਸੂ ਦਾ ਜਿਹੜੀ ਉਹਦੇ ਵਿੱਚ ਹੁੰਦੀ ਹੈ ਉਹ ਮਹਾਰਾਜ ਦੇ ਚਰਨਾਂ 'ਤੇ ਪਈ ਪ੍ਰਤੱਖ ਧੂੜੀ ਸੋਭਦੀ ਹੈ ਅਤੇ ਦੂਜਾ ਜਿਹੜਾ ਉਹਦੇ ਵਿੱਚ ਸੁਗੰਧੀ ਹੁੰਦੀ ਹੈ ਉਹ ਕੀਰਤੀ ਵਾਹਿਗੁਰੂ ਦੇ ਨਾਮ ਰੂਪੀ ਸੁਗੰਧੀ ਹੈ ਮਹਾਰਾਜ ਦੇ ਚਰਨਾਂ 'ਚ। ਤੀਜਾ ਗੁਣ ਕੋਮਲਤਾ ਦਾ ਕੂਲਾਪੁਣ ਮਹਾਰਾਜ ਦੇ ਨਾਲ ਚਰਨਾਂ ਵਿੱਚ ਦਿਆਲਤਾ ਬਹੁਤ ਆ ਹਿਰਦੇ ਵਿੱਚ, ਇਸ ਕਰਕੇ ਚਰਨਾਂ 'ਤੇ ਜੋ ਵੀ ਆਉਂਦਾ ਉਹ ਬਰੋਸਾਉਂਦਾ ਹੈ, ਕੋਈ ਖਾਲੀ ਨਹੀਂ ਜਾਂਦਾ। ਅਤੇ ਕੋਮਲਤਾ ਜਿਹੜੀ ਇੱਕ ਸਮਾਨ ਆ ਨਾਲ ਦਿਆਲਤਾ ਹੈ, ਅਤੇ ਨਿਰਲੇਪਤਾ ਸੀ ਨਿਰਲੇਪ ਸਮਾਨਾ, ਚੌਥਾ ਗੁਣ ਆ ਨਿਰਲੇਪਤਾ ਦਾ ਜੋ ਲਿਪਾਏਮਾਨ ਨਾਂ ਵਿੱਚ ਹੋਣਾ, ਮਾਇਆ ਪਦਾਰਥਾਂ ਵਿੱਚ ਰਹਿੰਦਿਆਂ ਉਹ ਤੋਂ ਉੱਪਰ ਖਿੜਦਾ ਜਿਵੇਂ ਕਮਲ ਦਾ ਫੁੱਲ ਚਿੱਕੜ ਤੋਂ, ਇਵੇਂ ਇਹ ਚਾਰ ਗੁਣ ਜੇ ਲਈਏ ਤਾਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਸੋਹਣੇ ਮੁਬਾਰਕ ਜਿਹੜੇ ਚਰਨੇ ਹੈ ਅਰਬਿੰਦ ਕੇ ਅੰਗਦ ਕੇ ਪਗ, ਫਿਰ ਤਾਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਚਰਨ ਸਾਧ ਸੰਗਤ ਜੀ ਕਵੀ ਜੀ ਕਹਿੰਦੇ ਵੀ ਅਰਬਿੰਦ ਕਮਲ ਜਿਹੜਾ ਨਾ ਕਮਲ ਦਾ ਫੁੱਲ ਉਹਦੇ ਵਰਗੇ ਨੇ, ਐਨ ਬਰਾਬਰ ਹਨ।
1: ਤੇ
0: ਵੱਡਾ ਪੁਣ ਕੀ ਹੈ? ਵੱਡਾ ਪੁਣ ਕਹਿੰਦੇ ਮੈਂ ਇਹ ਵੇਖਿਆ ਉਹਦੇ ਵਿੱਚ ਵੱਡਾ ਪਾਣਾ ਕਿ ਮੋਖਦ ਏਕ ਵਿਸ਼ੇਖਤਾ ਜਾਨਾ। ਮੋਖਦ ਮੋਖ ਹੁੰਦੀ ਮੁਕਤੀ, ਕਲਿਆਣ ਪਰਲੋਕ ਦੀ ਮੁਕਤੀ, ਜਮਰਾਜ ਤੋਂ ਛਡਾ ਲੈਣਾ, ਜੰਮਣ ਮਰਨ ਦੇ ਬੰਧਨ ਕੱਟ ਦੇਣੇ, ਨਰਕਾਂ ਆਦਿਕ ਤੋਂ ਬਚਾ ਲੈਣਾ ਸਿੱਖ ਨੂੰ, ਸ਼ਰਨ ਆਏ ਨੂੰ, ਚਰਨਾਂ ਨਾਲ ਜੁੜੇ ਹੋਏ ਨੂੰ, ਇਹ ਕਹਿੰਦੇ ਮੋਖਦ ਮੋਖ ਜੋ ਚਰਨ ਮਹਾਰਾਜ ਦੇ ਮੋਖ ਦ ਮੁਕਤੀ ਦਿੰਦੇ ਹਨ, ਸ਼ਰਨਾਇਆਂ ਨੂੰ ਮੁਕਤੀ ਦਿੰਦੇ ਨੇ, ਏਕ ਵਿਸ਼ੇਖਤਾ ਜਨ ਇਹ ਮੈਂ ਉਹਨਾਂ ਚਰਨਾਂ ਵਿੱਚ ਇੱਕ ਵੱਡਾ ਪੁਣ ਜਾਣਿਆ, ਇੱਕ ਵੱਡੀ ਵਿਸ਼ੇਖਤਾ ਨੂੰ ਜਾਣਿਆ, ਇਹ ਵੱਡਾ ਗੁਣ ਹੈ। ਇਸ ਕਰਕੇ ਕਮਲ ਦਾ ਫੁੱਲ ਵੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਦੇ ਬਰਾਬਰ ਨਹੀਂ ਪੁੱਗ ਸਕਦਾ। ਐਸੇ ਚਰਨ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ। ਸੋ ਬਹੁਤ ਗੁਣ ਨੇ ਕਮਲ ਦੇ ਫੁੱਲ ਵਿੱਚ ਅਤੇ ਸਾਧ ਸੰਗਤ ਜੀ, ਪਰ ਉਹ ਅੱਗੇ ਵੀ ਆਪਾਂ ਵਿਚਾਰਾਂਗੇ ਕਮਲ ਦੇ ਬਾਰੇ, ਹੋਰ ਵੀ ਕਵੀ ਜੀ ਨੇ ਦ੍ਰਿਸ਼ਟਾਂਤ ਟਿਕਾਉਣੇ ਨੇ। ਇਸ ਕਰਕੇ ਕਮਲ ਜਿਹੜਾ ਹੈ, ਸੋ ਇਹ ਸਾਧ ਸੰਗਤ ਜੀ ਕਮਲ ਦੇ ਬਾਰੇ ਕਵੀਆਂ ਨੇ ਇਹ ਵੀ ਕਿਹਾ ਹੈ, ਵਿਦਵਾਨ ਪੁਰਸ਼ਾਂ ਨੇ, ਕਿ ਹੈ ਗੁਣ ਅਵਗੁਣ ਸਭ ਵੇਖੈ ਇਨ ਬਿਨ ਜੰਤ ਨਾ ਕੋਏ। ਦੁਨੀਆਂ ਦੇ ਉੱਪਰ ਜਿੰਨੇ ਵੀ ਜੀਵ ਨੇ ਸਾਰਿਆਂ ਵਿੱਚ ਗੁਣ ਅਤੇ ਅਵਗੁਣ ਹੁੰਦੇ ਨੇ, ਕਿਸੇ ਵਿੱਚ ਗੁਣ ਬਹੁਤ ਹੁੰਦੇ ਨੇ ਪਰ ਉਹਦੇ ਵਿੱਚ ਵੀ ਵੱਡੇ ਤੋਂ ਵੱਡੇ ਗੁਣੀ ਬੰਦੇ ਵਿੱਚ ਵੀ ਕੋਈ ਨਾ ਕੋਈ ਇੱਕ ਅੱਧਾ ਅਵਗੁਣ ਜ਼ਰੂਰ ਹੋਵੇਗਾ। ਅਤੇ ਇਸ ਕਰਕੇ ਵੱਡੇ ਤੋਂ ਵੱਡਾ ਜਿਹੜਾ ਅਵਗੁਣਿਆਰਾ ਬੰਦਾ ਹੁੰਦਾ ਹੈ ਉਹਦੇ ਵਿੱਚ ਵੀ ਐਬੀ ਬੰਦੇ ਦੇ ਵਿੱਚ ਵੀ ਕੋਈ ਨਾ ਕੋਈ ਗੁਣ ਹੁੰਦਾ ਹੈ। ਹੈ ਗੁਣ ਅਵਗੁਣ ਸਭ ਵੇਖੈ ਇਨ ਬਿਨ ਜੰਤ ਨਾ ਕੋਏ। ਪੰਡਿਤ ਹਰਦਿਆਲ ਜੀ ਫੁਰਮਾਨ ਕਰਦੇ ਨੇ ਵੀ ਦੁਨੀਆਂ ਦੇ ਵਿੱਚ ਵੇਖੀਏ ਅਤੇ ਗੁਣ ਅਵਗੁਣ ਸਾਰਿਆਂ ਦੇ ਵਿੱਚ ਨੇ, ਇਹਨਾਂ ਤੋਂ ਬਿਨਾਂ ਕੋਈ ਵੀ ਜਨ ਜੀਵ ਨਹੀਂ ਹੈ, ਕੋਈ ਵੀ ਬੰਦਾ ਨਹੀਂ ਹੋਵੇ ਦਿਸੇਗਾ। ਔਰ ਇਸ ਤਰੀਕੇ ਦੇ ਨਾਲ ਜਿਵੇਂ ਕਹਿੰਦੇ ਇਹ ਇਸੇ ਤਰ੍ਹਾਂ ਹੈ, ਜਿਵੇਂ ਕੋਮਲ ਸੋ ਸੁੰਦਰ ਸੁੰਦਰ ਸੁਗੰਧ ਮ੍ਰਿਦ ਕਮਲ ਪਰ ਕੰਟਕ ਵੀ ਹੋਏ, ਸੁੰਦਰ ਸੁਗੰਧ ਮ੍ਰਿਦ ਕਮਲ ਪਰ ਕੰਟਕ ਵੀ ਹੋ। ਜਿਵੇਂ ਕਮਲ ਦਾ ਫੁੱਲ ਜਿਹੜਾ ਹੈ ਨਾ ਉਹ ਸੁੰਦਰ ਵੀ ਬਹੁਤ ਹੁੰਦਾ, ਲਾਲ ਲਾਲ ਰੰਗ ਹੁੰਦਾ, ਖਿਲਿਆ ਬਹੁਤ ਸੋਹਣਾ ਲੱਗਦਾ, ਸੁੰਦਰ ਸੁਗੰਧ ਸੁਗੰਧੀ ਵਾਲਾ ਹੁੰਦਾ, ਸੁਗੰਧੀ ਫੈਲਾਉਂਦਾ ਚਾਰ ਚਪੇਰੇ। ਕੋਮਲ ਕਮਲ ਕੋਮਲ ਕੂਲਾ ਵੀ ਬਹੁਤ ਹੁੰਦਾ, ਕੂਲਾ ਆਪਣਾ ਸੋ ਬਹੁਤ ਮੁਲਾਇਮ ਹੁੰਦਾ ਹੈ, ਪਰ ਕੰਟਕ ਵੀ ਹੋਏ ਉਹਦੇ ਵਿੱਚ ਇੰਨੇ ਗੁਣ ਹੋਣ ਦੇ ਬਾਵਜੂਦ ਉਹਦੇ ਵਿੱਚ ਵੀ ਕੰਡਾ ਹੁੰਦਾ ਹੈ, ਕੰਡਾ ਲੱਗਾ ਹੁੰਦਾ ਜੇ ਕਿਤੇ ਚਾਣਚੱਕ ਬੰਦਾ ਉਹਨੂੰ ਹੱਥ ਪਾ ਲਵੇ ਨਾ। ਕਈਆਂ ਨੇ ਗੁਲਾਬ ਦੇ ਫੁੱਲ ਦਾ ਵੀ ਬਿਆਨ ਕੀਤਾ ਵੀ ਗੁਲਾਬ ਦੇ ਫੁੱਲ ਵਿੱਚ ਵੀ ਇਹ ਗੁਣ ਹੁੰਦੇ ਨੇ, ਕਮਲ ਦੇ ਵਿੱਚ ਵੀ ਹੁੰਦੇ ਨੇ, ਗੁਲਾਬ ਦੇ ਫੁੱਲ ਵਿੱਚ ਵੀ ਹੁੰਦੇ ਆ, ਉਹ ਵੀ ਸੁਣ ਸੋਹਣਾ ਬਹੁਤ ਹੁੰਦਾ, ਉਹ ਤਾਂ ਆਪਾਂ ਸਾਰਿਆਂ ਨੇ ਦੇਖਿਆ। ਇੱਥੇ ਵੀ ਗੁਰੂ ਘਰ ਖਿੜਦੇ ਨੇ ਬਹੁਤ ਸੋਹਣੇ ਹੁਣ, ਸੋ ਬਗੀਚੀ ਲਾਈ ਜੋ ਕੈਪਟਨ ਸਾਹਿਬ ਨੇ ਬਹੁਤ ਸੋਹਣੇ, ਉਹਦੇ ਵਿੱਚ ਗੁਲਾਬ ਦੇ ਫੁੱਲ ਖਿਲਦੇ। ਸੋ ਸੁਗੰਧੀ ਵੀ ਆਉਂਦੀ। ਨਹੀਂ ਤਾਂ ਕੈਨੇਡਾ ਵਿੱਚ ਬਹੁਤ ਘੁੰਮੇ ਹਾਂ, ਕਦੇ ਫੁੱਲਾਂ ਵਿੱਚੋਂ ਸੁਗੰਧੀ ਨਹੀਂ ਆਈ ਸੀ, ਪਰ ਇੱਥੇ ਉਹ ਸੁਗੰਧ ਜਿਵੇਂ ਪੰਜਾਬ 'ਚ ਆਉਂਦੀ ਇੱਥੇ ਆਉਂਦੀ ਧੁੱਪ ਲੱਗੀ, ਜੋ 5-6 ਖਿੜੇ ਹੁੰਦੇ ਉਹ ਬੜਾ ਨਜ਼ਾਰਾ ਬਾਹਰ। ਸੋ ਗੁਲਾਬ ਦੇ ਫੁੱਲ ਜਾਂ ਕਮਲ ਦੇ ਫੁੱਲ ਵਿੱਚ ਇਹ ਗੁਣ ਹੁੰਦੇ ਨੇ ਵੀ ਉਹ ਸੋਹਣਾ ਵੀ ਬਹੁਤ ਆ, ਸੁਗੰਧੀ ਵਾਲਾ ਵੀ ਹੁੰਦਾ ਅਤੇ ਕੋਮਲ ਵੀ ਹੁੰਦਾ ਹੈ ਪੰਖ ਪੱਤੇ ਜਿਹੜੇ, ਪਰ ਕੰਟਕ ਵੀ ਹੋਏ ਪਰ ਉਹਦੇ ਵਿੱਚ ਕੰਡਾ ਵੀ ਹੁੰਦਾ ਹੈ, ਚਾਨਚੱਕ ਹੱਥ ਪਾ ਲਈਏ ਗੁਲਾਬ ਦੇ ਫੁੱਲ ਨੂੰ ਵੀ ਬਹੁਤ ਬਰੀਕ ਕੰਡਾ ਹੁੰਦਾ, ਜੇ ਆਪਣੇ ਹੱਥ ਦੇ ਫੁੱਲ 'ਤੇ ਵੱਜ ਜਾਵੇ ਨਾ ਫਿਰ ਤੜਫਾਉਂਦਾ ਵੀ ਬਹੁਤ ਆ ਉਹ, ਪਰ ਕੰਟਕ ਵੀ ਹੋਏ ਕਮਲ ਦੇ ਫੁੱਲ ਵਿੱਚ ਵੀ ਪਰ ਕੰਡਾ ਵੀ ਹੁੰਦਾ ਹੈ। ਇਸ ਤਰ੍ਹਾਂ ਸਾਰੇ ਜੀਵਾਂ ਵਿੱਚ ਕੋਈ ਨਾ ਕੋਈ ਹੈ ਔਗੁਣ ਵੀ ਹੁੰਦਾ, ਗੁਣ ਹੁੰਦੇ ਨੇ ਜਿੱਥੇ ਉਹਨਾਂ ਕਿਹਾ, ਪਰ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਹੋਰ ਗੁਣ ਵੀ ਕਵੀ ਜੀ ਨੇ ਟੁਕਾਏ ਨੇ, ਸੁਗੰਧੀ ਅਤੇ ਪਰਾਗ ਦਾ ਗੁਣ ਵੱਧ ਦਿੱਤਾ, ਇੱਕ ਨਿਰਲੇਪਤਾ ਦਾ ਅੰਤਰੀ ਭਾਵ ਲੈ ਕੇ ਕਵੀ ਜੀ ਨੇ ਕਿਹਾ ਹੈ ਕਿ ਸੱਚੇ ਪਾਤਸ਼ਾਹ ਦੇ ਚਰਨ ਉਹਨਾਂ ਵਿੱਚ ਕੰਡਾ ਨਹੀਂ ਹੈ, ਜਿਹੜਾ ਕੋਈ ਛੂੰਹਦਾ ਹੈ ਨਾ ਦੁੱਖ ਨਹੀਂ ਹੈ, ਕੰਡੇ ਤੋਂ ਭਾਵ ਦੁੱਖਦਾਇਕ, ਕਿਉਂਕਿ ਆਉਂਦਾ ਤਾਂ ਬੰਦਾ ਫੁੱਲ ਦੇ ਕੋਲ ਆ ਸੁਗੰਧੀ ਲੈਣ ਵਾਸਤੇ, ਕਈ ਵਾਰ ਰਿਹਾ ਨਹੀਂ ਜਾਂਦਾ, ਹੱਥ ਪਾ ਲੈਂਦਾ ਅਤੇ ਉਹ ਕੰਡਾ ਵੱਜ, ਸੋ ਇਸ ਕਰਕੇ ਦੁੱਖਦਾਇਕ ਹੋ ਜਾਂਦਾ ਉਹ। ਮਹਾਰਾਜ ਦੇ ਚਰਨ ਦੁੱਖਦਾਇਕ ਨਹੀਂ ਹਨ, ਜਿਹੜੇ ਕੰਡੇ ਵਾਂਗ ਜਮਦੂਤ ਜਿਹੜੇ ਚੁੱਭਦੇ ਨੇ, ਕੰਟਕ ਕਾਲ ਕੰਟਕ ਮਾਰ ਬਿਡਾਰੇ ਆ, ਕਾਲ ਵੀ ਮੌਤ ਜਿਹੜੀ ਹੈ ਜਦੋਂ ਲਿਜਾਂਦੀ ਹੈ ਕੰਡੇ ਦੀ ਨਿਆਈ ਚੁੱਭਦੀ ਹੈ, ਸੋ ਜਮਰਾਜ ਜਮਦੂਤ ਸਖਤ ਸੁਭਾਅ ਵਾਲੇ ਨੇ ਉਹਨਾਂ ਨੂੰ ਵੀ ਮਾਰ ਦੇਣ ਵਾਲੇ ਨੇ ਕਾਲ ਕੰਟਕ ਨੂੰ, ਕੰਡਾ ਵੀ ਕੱਢ ਦੇਣ ਵਾਲੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਮੁਕਤੀ ਦੇਣ ਵਾਲੇ ਨੇ, ਉਹ ਦੁੱਖਦਾਇਕ ਨਹੀਂ ਸੁਖਦਾਇਕ ਨੇ ਦੋਵਾਂ ਲੋਕਾਂ ਦੇ। ਸੱਚੇ ਪਾਤਸ਼ਾਹ ਦੇ ਚਰਨ ਜੈ ਅਰਬਿੰਦ ਸੇ ਅੰਗਦ ਕੇ ਪਗ ਮੋਖਦ ਏਕ ਵਿਸ਼ੇਖਤਾ ਜਨ, ਐਸਾ ਸੰਗਤ ਜੀ ਗੁਰੂ ਅੰਗਦ ਦੇਵ ਸਾਹਿਬ ਦੇ ਚਰਨ ਹੈ ਤਾਂ ਕਮਲ ਫੁੱਲ ਦੀ ਨਿਆਈ ਬਾਹਰੀ ਬਾਕੀ ਗੁਣ ਲੈ ਕੇ, ਪਰ ਉਹ ਮੁਕਤੀ ਨਹੀਂ ਦੇ ਸਕਦਾ ਕਮਲ ਦਾ ਫੁੱਲ ਖਿਲਿਆ ਹੋਇਆ। ਸੋ ਇਸ ਕਰਕੇ ਮਹਾਰਾਜ ਦੇ ਚਰਨਾਂ ਨਾਲ ਜੋ ਜੁੜਦਾ ਹੈ, ਜੋ ਉਹਨਾਂ ਦੀ ਬਾਣੀ ਜੋ ਸਲੋਕ ਵਿਚਾਰੇ ਨੇ ਸੱਚੇ ਪਾਤਸ਼ਾਹ ਦੀ ਬਾਣੀ ਦੇ ਮੁਤਾਬਕ ਚੱਲਦਾ ਗੁਰਸਿੱਖ, ਉਹਨਾਂ ਦੇ ਸ਼ਬਦ ਰੂਪੀ ਚਰਨਾਂ ਦਾ ਉਲਟ ਆਸਰਾ ਲੈਂਦਾ ਹੈ, ਤਾਂ ਉਹਨਾਂ ਨੂੰ ਉਹ ਮੁਕਤੀ ਵੀ ਦੇ ਦਿੰਦੇ ਨੇ, ਮੁਕਤੀ ਦੀ ਦਾਤ ਵੀ ਝੋਲੀ ਵਿੱਚ ਉਹਨਾਂ ਗੁਰਸਿੱਖਾਂ ਦੇ ਪੈ ਜਾਂਦੀ ਹੈ। ਇਹ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਬਾਣੀ ਵਿੱਚ, ਉਹਨਾਂ ਦੇ ਬੋਲਾਂ ਵਿੱਚ, ਉਹਨਾਂ ਦੇ ਉਚਾਰੇ ਹੋਏ ਸ਼ਬਦ ਵਿੱਚ, ਉਹਨਾਂ ਦੇ ਪ੍ਰਤੱਖ ਚਰਨਾਂ ਵਿੱਚ ਜਿਨ੍ਹਾਂ ਗੁਰਸਿੱਖਾਂ ਮਨਾਏ ਨੇ ਖਡੂਰ ਸਾਹਿਬ 13 ਸਾਲ ਗੁਰਿਆਈ ਕਰਦਿਆਂ, ਇਹ ਵਿਸ਼ੇਖਤਾ ਹੀ ਆ ਉਹਨਾਂ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਦੀ ਬੇਅੰਤ ਵਡਾਈ। ਮਹਾਰਾਜ ਕਿਰਪਾ ਕਰੋ ਮੇਰੇ 'ਤੇ ਵੀ, ਕਵੀ ਜੀ ਦਾ ਭਾਵ ਇਹ ਹੋਈ ਹੈ। ਸੋ ਇੱਥੇ ਸਮੇਂ ਦੀ ਸਮਾਪਤੀ ਹੈ, ਗੁਰੂ ਅੰਗਦ ਦੇਵ ਸਾਹਿਬ ਦੇ 2 ਮੰਗਲ, 1 ਦੋਹਰਾ ਅਤੇ ਸਵਈਆ। ਕੱਲ੍ਹ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਦਾ 1 ਦੋਹਰਾ ਅਤੇ ਸਵਈਆ ਕਵੀ ਜੀ ਬਿਆਨ ਕਰ, ਕਿਉਂ 10 ਪਾਤਸ਼ਾਹੀਆਂ ਦੇ ਵੱਡੇ ਵੱਡੇ ਗੁਣ ਲੈ ਕੇ ਮੰਗਲਾਂ ਵਿੱਚ ਆਪ ਜੀ ਜਸ ਕਰ ਰਹੇ ਨੇ। ਸੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ ਜੀ।
1: ਜੋ ਭਵ ਪੂਰ ਭਰਾ ਸਰਸੀ ਤਿਸਤੇ ਨਿਤ ਉਰਦ ਸੋ ਵਿਗਸਾਨਾ, ਹੈ ਅਰਬਿੰਦ ਸੇ ਅੰਗਦ ਕੇ ਪਗ ਮੋਖਦ ਏਕ ਵਿਸ਼ੇਖਤਾ ਜਾਨਾ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਪੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿ

ਫਿਰਤ ਫਿਰਤ ਪ੍ਰਭਾਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ।

ਪੂਰੇ ਅਰਸਾ ਹੋਂ ਪੁਰਸਾ ਹੋਂ ਚੱਟੀਆ ਤੁਧ ਡਿਠੇ ਸੱਚੇ ਪਾਤਿ ਸਾ ਮਲ ਜਨਮ ਜਨਮ ਦੀ ਕੱਟੀਆ ਤੁਧ ਡਿਠੇ ਸੱਚੇ ਪਾਤਿ ਸਾ ਮਲ ਜਨਮ ਜਨਮ ਦੀ ਕੱਟੀਆ।

ਗੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾ ਏ ਕਰ ਭਾਗਾ ਪ੍ਰਭ ਜੀ ਤੂੰ ਮੇਰੇ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲਾ ਪੂਰਨ ਪੁਰਖ ਵਿਧਾਤਾ ਰਹਾਓ ਨਾਨਕ ਪ੍ਰਭ ਬਿਨਾਸੀ ਤਾ ਕੀ ਸੇਵਨ ਬਿਰਥੀ ਜਾਸੀ ਆਨੰਦ ਕਰਹ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਹੁ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਪਾਹਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਤ ਬਨਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਇ ਸਲੋਕ ਜਹ ਸਾਧੂ ਗੋਬਿਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਇਹ ਛੁੱਟ ਹੈ ਨਿਕਟ ਨ ਜਾਈਓ ਹਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋਠ ਨੀਤ ਹਰ ਕੀਰਤਨ ਕਾਹਰੋ ਹਰ ਦੇਹੋ ਨਾਨਕ ਕੇ ਮੀਤ ਸੋ ਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀ ਐ ਕਰਤੇ ਕਾ ਹੋਏ ਬੀਚਾਰੋ ਤਿਤ ਘਰ ਗਾਵ ਹੋ ਸੋ ਹਿਲਾ ਸਿਵਰੇ ਹੋ ਸਿਰਜਣ ਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋ ਹਿਲਾ ਹਉ ਵਾਰੀ ਜਿਤ ਸੋ ਹਿਲਾ ਸਦਾ ਸੁਖੋਏ ਰਹਾਉ ਨਿਤ ਨਿਤ ਜੀ ਅੜੇ ਸੰਭਾਲੀ ਅਨ ਦੇਖਾ ਗਾ ਦੇਵਨ ਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਮਨ ਸੁਮਾਰ ਸੰਵਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਸੀਸੜੀ ਜਿਉ ਹੋਵੈ ਸਾਹਿਬ ਸਿਉ ਮੇਲ ਕਰ ਕਰੇ ਹੋ ਪਹੁਚਾ ਸੁਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ

ਸੋ ਘਰ ਰੱਖ ਵਡਾਈ ਤੋ ਏ ਰਹਾਉ ਵਿਸੋਏ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇ ਸੁਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਕਮਲ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾ ਜੰਤ ਪੇਰੀ ਰਹਾਓ ਸਹਿਸਤਵ ਨੈਨ ਨਨ ਨੈਨ ਹੈ ਤੋਹੇ ਕਾਓ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਪਵ ਗੰਧੇ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਂਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ ਹੋਏ ਜਾ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰੇ ਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰਦਨ ਡਾਉਤ ਪੁੰਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੇ ਜੋ ਜੋ ਚਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਕਾਟ ਚਲਹੋ ਹਰਲਾਹਾ ਗੈ ਬਸਨ ਸੁਹੇਲਾ ਉਦ ਕਹਾ ਦਿਨ ਸਰਹਿਣਾ ਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜੇਸਾ ਹੈ ਜਗਾਏ ਪੀਆ ਵਾਏ ਹੋ ਰਸ ਅਕਥ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ ਬਹੁਰ

ਅਰਬ ਸਵਾਰਿਆ, ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕੱਪਾ ਸਾਰਿਆ, ਚੀਜ਼ ਕਰਮਨ ਪਾਉਂਦੇ ਹਰਬੂਜਣ ਨਾਹੀਂ ਹਾਰਿਆ, ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਸਾਰਿਆ, ਜਰ ਆਈ ਜੋ ਬਣੂ ਹਾਰਿਆ।

ਸੁਰ ਵੱਡਾ ਕਰ ਸਲਾਈਏ ਜੀ ਸੁਸ ਵੱਡੀਆਂ ਵਡਿਆਈਆਂ ਸਹਿਬ ਮੇਲੇ ਤਾਂ ਨਜ਼ਰੀਆਂ ਆ ਜਾਂ ਤਸਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨੌ ਮਿੰਟ।

ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਓਮ ਬਲਿਹਾਰੀ ਸਤਿਗੁਰ ਚਰ।

ਨਿਵਾਸੀ ਤੁਮ ਮਿਹਰਬਾਨ ਦਾਸ ਹਮਦੀਨਾ ਨਾਨਕ ਸਾਹਿਬ ਭਰਪੂਰ ਲੀਨਾ ਸੱਜਣ ਸੱਚਾ

three here. ਜਿਸ ਪਾਸ ਬੈਠੇ ਸੋ ਹੀ ਹੈ ਸਭਨਾ ਦਾ ਵਿਸਾਰ। ਵਾਹਿਗੁਰੂ ਜੀ।

ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਲ ਵਿਤਾਰ ਭੁੱਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪ ਲੱਖ ਹੋਹੀ ਤੱਕ ਨ ਚੱਲੈ ਨਾਲ ਕਿਸ ਜਿਆਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ਿਸ ਇੱਕ ਹੁਕਮੀ ਸਦਾ ਭਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮਾ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਲਾ ਨੀਸਾਣ ਗਾਵੈ ਕੋ ਗੁੜਬੜਿਆਈ ਆਚਾਰ ਗਾਵੈ ਕੋ ਵਿਦਿਆ ਵਿਕਮ ਵਿਚਾਰ ਗਾਵੈ ਕੋ ਸਾਚ ਕਰੀ ਤਨਖੇ ਹੀ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਇ ਭਾਕੇ ਆ ਭਾਉ ਪਾਰ ਆਖੈ ਹੈ ਮੰਗੈ ਹੈ ਦੇਹ ਦੇਹ ਦਾਤ ਕਰੀ ਦਾਤਾਰ ਫੇਰ ਕੇ ਅੱਗੇ ਰੱਖੀ ਆ ਜਿ ਦਿਸੈ ਦਰਬਾਰ ਮਾਹੋ ਕੇ ਬੋਲ ਬੋਲੀਐ ਜਿਸੋ ਤਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਵੜਿਆਈ ਵਿਚਾਰ ਕਰਮੀ ਆਵੈ ਕੱਪੜਾ ਨੂੰ ਤੇਰੀ ਮੁੱਖ ਦੁਆਰ ਨਾਨਕ ਇਹ ਵੈ ਜਾੜੀ ਹੈ ਸਭ ਆਪੇ ਸਤਿਆਰ ਥਾ ਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਣ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀ ਹੈ ਗੁਣੀ ਨਿਧਾਨ ਗਾਵੀ ਹੈ ਸੁੜੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿ ਅਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਆਖਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜਿਤ ਭਾਵਾ ਬਣ ਭਾਣੇ ਕੇ ਨਾਏ ਕਰੀ ਜਤੀ ਸਿਰਟ ਉਪਾਈ ਵੇਖਾ ਉਬਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾੜਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਿਸੋੜੀ ਹੋਏ ਨਵਾਂ ਖੰਡਾ ਵਿੱਚ ਜਾੜੀਆਂ ਨਾਲ ਚੱਲੈ ਸੁ ਕੋਈ ਚੰਗਾ ਨਾ ਉਰਖਾ ਇੱਕ ਜਸ ਕੀਰਤ ਜਗ ਲੇ ਜੇ ਤਿਸ ਰਤਨਾ ਵੀਤਾ ਬਾਤ ਨਾ ਪੁੱਛੈ ਕੇ ਕੀਟ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਅਗੁਣ ਦੇ ਤਿਹਾ ਕੋਇ ਨਾ ਸੁੱਜੈ ਹੀ ਜੇ ਤਿਸ ਗੁਣ ਕੋਇ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰ ਧਵਲੇ ਆਕਾਸ਼ ਸੁੜਿਆ ਦੀਪ ਲੋ ਪਾਤਾਲ ਸੁੜਿਆ ਪੋਹਿਣ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁੜਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦਉ ਸੁਣਿਆ ਮੁਕਸਾ ਲਾ ਹਨੁਮਾਨ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤਸੰਦੋ ਗਿਆ।

खाई मनाजम का साथ न जाए। ऐसा नाव मनोरंजन होए जी को मन जाने मन कोई मन मार्ग ठाक न पाई मन पथ प्रगट जाई मन मग्न चल पंथ मन धर्म से सन बंध। ऐसा नाव मनोरंजन होए जी को मन जाने मन कोई मन पावे मुख द्वार मन परवार साध हर मन तरह तारे गुरसिख मन नानक पवे न भिख। ऐसा नाव मनोरंजन होए जी को मन जाने मन कोई पंच परवान पंच प्रधान पंचे पावे त्रिग मान पंचे सो है दर राजान पंचा का गुर एक ध्यान जी को कह करा विचार करते कह करणा नाश समारू धावल धर्म दया का पूत संतोख था प्रख्या दिन सूत है। जे को बुझा हो वैश्चार तबलै उपर किता भारू धरती होर प्रै होर तस्ती भारत लै कमजोर जी जात रंगा के नाव सबडा लिखिया बड़ी कलावे हु लेखा लिख जाड़ कोई लेखा लिखिया किता होए ਕੀਤਾ ਤਾਣ ਸਵਾਲੇ ਹਰੂਪ ਕੀਤੀ ਦਾਤ ਜਾਣਾ ਕੰਮ ਕੋਤ ਕੀਤਾ ਪਸਾਉ ਇੱਕੋ ਕੁਆਉ ਤਿਸਤੇ ਹੋਏ ਲੱਖ ਦਰਿਆਉ ਕੁਦਰਤ ਕੌਣ ਕਹਾ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮ ਤਰੰਕਾਰ। ਸੰਖ ਜਾਪ ਸੰਖ ਭਾਵ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁੱਖ ਵੇਦ ਪਾਠ ਸੰਖ ਜੋਗ ਮਨ ਰਾਹ ਹਦਾ ਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰ ਸੰਖ ਸੂਰ ਮੋਹ ਬਖਸਾਰ ਸੰਖ ਮੌਲ ਬਲਾਇ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਦਾ ਮਤਰੰਕਾਰ। ਅਸੰਖ ਮੂਰਖੇ ਅੰਤ ਘੋਰ ਅਸੰਖ ਚੋਰ ਹਰਾਮ ਕੋਰ ਸੰਖ ਅਮਰ ਕਰ ਜਾਹਿ ਜੋਰ ਸੰਖ ਗੜਬੜ ਹੱਤਿਆ ਕਮਾਹਿ ਸੰਖ ਪਾਪੀ ਪਾਪ ਕਰ ਜਾਹਿ ਸੰਖ ਕੂੜੇ ਅਰ ਕੂੜੇ ਪ੍ਰਾਹਿ ਅਸੰਖ ਮਲੇਸ਼ ਮਲ ਪਾਖਾ ਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮ ਨਿਰੰਕਾਰ। ਅਸੰਖ ਨਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਕਾਹ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅੱਖਰੀ ਲਿਖਣ ਬੋਲਣ ਬਾਣ ਅਕਰਾਸਰ ਸੰਯੋਗ ਵਖਾਣ ਜਿਨੇ ਹੀ ਲਿਖੇ ਤੇ ਸਿਰ ਨਾਹੀ ਜੇ ਪਰਮਾਹੀ ਤਿਵ ਤਿਵ ਪਾਹੀ ਜੀਤਾ ਕੀਤਾ ਤੀਤਾ ਨਾ ਉਣਲਾਵੈ ਨਾਹੀ ਕੋ ਥਾਉ ਕੁਦਰਤ ਕੌਣ ਕਹਾ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮ ਤਿਰੰਕਾਰ। ਭਈਏ ਹੱਥ ਪੈਰ ਤਨ ਦੇਹੇ ਪਾਣੀ ਧੋਤਾ ਉੱਤਰ ਸੋਖੇ ਹੇ ਮੋਤ ਪਲੀਤੀ ਕੱਪੜ ਹੋਏ ਜੇ ਸਾ ਬੂੜ ਲਈਆ ਉਹ ਧੋਏ ਪ੍ਰਿਯੇ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖਲਾ ਜਾਹੋ ਆਪੇ ਬੀਜ ਆਪੇ ਹੀ ਖਾਹੋ। ਨਾਨਕ ਹੁਕਮੀ ਆਵਹੁ ਜਾਵ ਤੀਰ ਤਪ ਦਇਆ ਦਾਦਾ ਲੋ ਜੇ ਕੋ ਪਾਵੈ ਤਿਲਕਾ ਬਾਣ ਸੁੜਿਆ ਮਨੇ ਅਮਨ ਕੀਤਾ ਭਾਉ ਅੰਤਰਗਾ ਤੀਤ ਮਲ ਲਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬ੍ਰਹਮਾਉ ਸਤ ਸੁਹਾਰ ਸਦਾਮਣ ਚਾਉ ਕਵਣ ਸੋ ਵੇਲਾ ਵਖਤ ਕਵੜ ਕਵੜ ਥਿਤ ਕਵੜ ਵਾਰ ਕਵਣ ਸਹਿਰੂਤੀ ਮਾਹੋ ਕਮਜ ਤੂ ਆਕਾਰ ਵੇਲਾ ਪਾਈਏ ਪੰਡਤੀ ਜੀ ਹੋਇਆ ਲੇਖ ਪੁਰਾਣ ਵਕਤ ਨ ਪਾਇਓ ਕਾਦੀ ਆਜੇ ਲਿਖਣ ਲੇਖ ਕੁਰਾਣ ਥਿਤ ਵਾਰਣਾ ਜੋਗੀ ਜਾੜਾ ਰੁਤ ਬਾਹੂ ਨਾ ਕੋਈ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾੜਾ ਸੋਈ ਕਿਵ ਕਰੇ ਆਖਾਂ ਕਿਵਸਾਲਾ ਹੀ ਕਿਵ ਵਰਣਿਕ ਵਜਾਣਾ ਕਿਵ ਕਰੇ ਆਖਾ ਕਿਵ ਸਾਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂਖ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਹੂ ਹੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾ ਤਾਲਾ ਪਾ ਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣਕ ਬਾਤ ਸਾਹਸ ਅਠਾਰਾ ਹੈ ਕਹਿਣਕ ਤੇ ਬਾਸਲੂ ਇੱਕ ਧਾਤ ਲਿਖਾ ਹੋਈ ਤਾਂ ਲਿਖਿਆ ਲਿਖਿਆ ਹੋਈ ਵਰਨਾਸ ਨਾਨਕ ਵੱਡਾ ਕੀ ਆਪੇ ਜਾਣਾ ਆਪ ਸਾਲਾ ਹੀ ਸਾਲਾ ਹੇ ਤੀ ਸੁਰਤ ਨ ਪਾਈ ਅਰ ਨਦੀਆ ਅਤੈ ਵਾਹ ਪਵਹ ਸਮੁੰਦ ਨ ਜਾਣਿਆ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨ ਹੋਣੀ ਜੇ ਤਿਸ ਸਿਮਰ ਹੁਣਾ ਵਿਚੈ ਅੰਤ ਨੰਗ ਸਿਪਤੀ ਕਹਿਣ ਅੰਤ ਅੰਤ ਨ ਕਰਣਾ ਦੇਣ ਅਨੰਤ ਅੰਤ ਨ ਵੇਖਣ ਸੁਣਨ ਅਨੰਤ ਅੰਤ ਨ ਜਾਪੈ ਕਹਿ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੀ ਬਿਲਾਹੀ ਧਾ ਕੇ ਅੰਤ ਨ ਪਾਇ ਜਾਹੀ ਉਹ ਅੰਤ ਨ ਜਾਣਾ ਕੋਈ ਬਹੁਤਾ ਕਿਹੇ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਮ ਇਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣਾ ਸੋਏ ਜੇ ਵੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾਉ ਜਾਏ ਵੱਡਾ ਦਾਤਾ ਤਿਲ ਤਮਾਏ ਕਿਤੇ ਮੰਗਾ ਜੋਤ ਉਪਾਰ ਕੀਤਾ ਵੱਡਾ ਦਾਤਾ ਤਿਲ ਨ ਤਮਾਏ ਕਿਤੇ ਮੰਗਾ ਜੋਤ ਉਪਾਰ ਕੀਤਾ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟਾ ਵੀ ਕਾਰ ਕਿਤੇ ਲੈ ਲੈ ਕਿਰਪਾਹੀ ਕਿਤੇ ਮੂਰਖਾਹੀ ਖਾਹੀ

ਤੇ ਦੁੱਖ ਭੋਗ ਸਦ ਮਾਰ ਇਹ ਭੇਦਾ ਤੇਰੀ ਦਾਤਾ ਬੰਦ ਖਲਾਸੀ ਪਹਾੜੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣ ਜੀਤੀਆ ਮੋਹਿ ਖਾਏ ਆਪੇ ਜਾਣ ਆਪੇ ਨੇ ਆਖੈ ਹੈ ਸੇ ਪਹਿ ਕਹਿ ਕੇ ਜਿਸ ਨੂੰ ਬਖਸੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁਲ ਗੁਣ ਮੁਲ ਵਾਪਾਰ ਮੁਲ ਵਾਪਾਰੀ ਮੁਲ ਭੰਡਾਰ ਮੁਲ ਆਵਹਿ ਮੁਲਾ ਜਾਹਿ ਮੁਲ ਭਾਈ ਮੁਲਾ ਸਮਾਹਿ ਮੁਲ ਧਰਮ ਮੁਲ ਦੀਬਾਣ ਮੁਲ ਤੁਲ ਮੁਲ ਪ੍ਰਵਾਣ ਮੁਲ ਬਖਸ਼ੀਸ ਮੁਲ ਨਿਸ਼ਾਣ ਮੁਲ ਕਰ ਮੁਲ ਪ੍ਰਮਾਣ ਮੁਲ ਮੁਲ ਆਖਿਆ ਨਾ ਜਾਇ ਆਖਾ ਕਰੇ ਲਬਲਾਇ ਆਖੇ ਵੇਦ ਪਾਠ ਪ੍ਰਾਣ ਆਖੇ ਪੜੇ ਕਰਬ ਖੇ ਆਲੇ ਆਖੇ ਬਰਬੇ ਆਖੇ ਇੰਦੂ ਆਖੇ ਗੋਪੀਤਾ ਗੋਵਿੰਦੂ ਆਖੇ ਈਸ਼ਰੇ ਆਖੇ ਸਿੱਧੂ ਆਖੇ ਕੀਤੇ ਕੀਤੇ ਬੋਧੇ ਆਖੇ ਦਾਨਵੇ ਆਖੇ ਦੇਵੇ ਆਖੇ ਸਵਰ ਨਰ ਮੰਡਣ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਾਹੇ ਕਾਹੇ ਉੱਠੜ ਜਾਹੇ ਤੇ ਕੀਤੇ ਹੋਰ ਕ੍ਰਹਿਤਾ ਆਖਣ ਸਕਹਿ ਕੇ ਕੇ ਜੇ ਉੜ ਭਾਵੇ ਤੇ ਉੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੁਰ ਵਿਗਾੜੂ ਤਲ ਕੇ ਅਸਰ ਗਾਵਾ ਰਾਗਾ ਵਾਰ ਸੋ ਡਰ ਕੇ ਹਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਬਾਜੇ ਨਾਦ ਅਨੇਕ ਸੰਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਭਰੀ ਸਿਵਕਹੀਨ ਕੀਤੇ ਗਾਵਣ ਹਾਰੇ ਗਾਵਹਿ ਤੁਹਨ ਪਾਵਣ ਪਾਲੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾੜਾ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਬਾ ਦੇਵੀ ਸੋਹਣ ਦਸ ਬਾਰੇ ਗਾਵਹਿ ਇੰਦਨ ਦਸ ਬੈਠੇ ਦੇਵਤਿਆਂ ਦਰਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹ ਕੀਸਰ ਯੁਗ ਯੁਗ ਵੇਦਾਂ ਨਾਲੇ ਗਾਵਹਿ ਮੋਹਣੀ ਅਮਨ ਮੋਹਣ ਸੁਰਗਾ ਮੱਚ ਪਿਆਲੇ ਗਾਵਨ ਨੂੰ ਪਾਏ ਤੇਰੇ ਅੱਠ ਸੜ ਤੀਰਤ ਨਾਲੇ ਗਾਵਹਿ ਜੋਧ ਮਹਾਮਨ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰੜ ਕੇ ਧਾਰੇ ਸਹੀ ਤੁਦਨੋ ਗਾਵਹਿ ਜੋਤ ਭਾਵਣ ਤੇ ਤੇਰੀ ਪੱਗ ਤਰਸਾਲੇ ਹੋਰ ਕੀਤੀ ਗਾਵੜ ਸੇ ਮੈਂ ਚਿਤਨਾਇਆ ਵੋ ਨਾਨਕਿਆ ਵਿਚਾਰੀ ਸੋਈ ਸੋਈ ਸਦਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਉਸੀ ਜਾ ਨ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵਿਖਾ ਕੀਤਾ ਆਪਣਾ ਜਿਵ ਤਿਸਦੀ ਵੜਿਆਈ ਜੋਤ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਡਾਢ ਕ੍ਰਿਸ਼ਨ ਜਾਈ ਮੁੰਦਾ ਸੰਤੋਖ ਸਰਮ ਪਤਿਹੌਲੀ ਧਿਆਨ ਕੀ ਕਰਹੇ ਬੇਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗਡਾ ਪ੍ਰਤੀਤ ਆਈ ਪੰਥੀ ਸਬਦ ਬਾਤੀ ਮਨ ਜੀਤਾ ਜਗਜੀਤ ਆਦੇਸ਼ ਤਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਕੋਵੇਸ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜੇ ਨਾਦ ਆਪਨਾਥ ਨਾਥੀ ਸਭ ਜਾ ਕੀ ਰਹਿ ਦਿਸੇ ਦਿਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾ ਵਹਿ ਲਿਖੇ ਆਵੈ ਭਾਗ ਆਦੇਸ਼ ਤਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਕੋਵੇਸ ਏਕਾ ਮਾਈ ਜੁਗਤ ਵਿਆਈ ਚੇਲੇ ਪ੍ਰਵਾੜ ਇੱਕ ਸੰਸਾਰੀ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾੜ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਵਾੜ ਉਹ ਵਿਖੈ ਉਹ ਨਾ ਨਦਨ ਆਵੈ ਬਹੁਤਾ ਇਹ ਵਿਡਾੜੂ ਆਦੇਸ਼ ਤਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸਨ ਲੋਇ ਲੋਇ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵਿਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋਲਖ ਹੋਹੇ ਲੱਖ ਹੋਵੈ ਲਪੀਸ ਲੱਖ ਲਾਗੇੜਾ ਆਖੀ ਇੱਕ ਨਾਮ ਜਗਦੀਸ਼ ਤ੍ਰਾਹ ਪਤ ਪਵੀਆ ਵਿਚੜੀਆ ਅਕੀਸ ਸੁਣ ਗੱਲਾਂ ਆ ਕਾਸਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਆ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੋਤੀ ਥਿਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਸਵੀ ਧਰਤੀ ਥਾ ਪ੍ਰਕਿ ਧਰਮਸਾਲ ਤਸਵੀ ਜੀ ਯੁਕਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਣ ਨਦਰੀ ਕਨ ਪਵੈ ਨਿਸਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਾਇਆ ਜਾਪਾ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੀ ਪਾਵਣ ਪਾਣੀ ਵੈਸਮਤਰ ਕੀਤੀ ਕਾਨ ਮਹੇਸ਼ ਕੀਤੀ ਬਰਮੇ ਘਾਟ ਘੜੀਆ ਹੈ ਰੂਪ ਰੰਗ ਕੇ ਵੇਸ
ਕੀਤੀਆ ਕਰ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨਮੁਨ ਕੀਤੇ ਕੀਤੇ ਰਤਨ ਸਮੰਦਰ ਕੀਤੀ ਅਸੁਰਤੀ ਕੀਤੀ ਅਖਾਣੀ ਕੀਤੀ ਬਾਣੀ ਕੀਤੀ ਪਾਤ ਨੜਿੰਦ ਕੀਤੀ ਅਸੁਰਤੀ ਸੇਵਕ ਕੀਤੇ ਨਾਨਕ ਅੰਤ ਨੰਤ ਗਿਆਨ ਖੰਡ ਮਹਿ ਗਿਆਨ ਪ੍ਰਚਾਰਿਤ ਧਨਾਦ ਮਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਏ ਬਹੁਤ ਅਨੂਪ ਤਾ ਕੀ ਅੰਗ ਲਖਤੀਆਂ ਨਾ ਜਾਹੇ ਜੀ ਕੁ ਕਹਿ ਪਿਛਾ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸਰਸ ਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਂਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾ ਕੀ ਰੂਪ ਨਕਤ ਨੇ ਜਾਹੀ ਨਾ ਓਹੇ ਮਰਹਨ ਠਾਗੀ ਜਾਹੀ ਜਿਨਕਾ ਰਾਮ ਸਹਿ ਮਨ ਮਾਹੀ ਤਿੱਥੈ ਭਗਤ ਵਸੈ ਕੇ ਲੋਕ ਰਹਿ ਨਾ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਤ ਨਿਹਾਲ ਤਿੱਥੈ ਖੰਡ ਪਲਟ ਵਰ ਭੰਡ ਜੀ ਕੋ ਕਥਾ ਤੈ ਅੰਤ ਨਾ ਅੰਤੈ ਤਿੱਥੈ ਲੋ ਆਲੋ ਆਕਾਰੂ ਜਿਵ ਜੀ ਹੁਕਮ ਤਵੈ ਤੁਕਾਰ ਵਿਖੈ ਵਿਖਸੈ ਕਰ ਵਿਚਾਰੂ ਨਾਨਕ ਕਥਨਾ ਕਰੜਾ ਸਾਰੂ ਜਾਤ ਪਹਾਰਾਉ ਧੀਰ ਸੁਨਿਆਰ ਅਹਰਨ ਮਤ ਵੀ ਦਥਿਆਰ ਭੁੱਖ ਲਾਗਨ ਤਪਤਾਉ ਭਾਂਡਾ ਭਾਉ ਮ੍ਰਿਤ ਤਿਤ ਢਾਲ ਘੜੀਏ ਸਬਦ ਸੱਚੀ ਟਕਸਾਲ ਜਿਨਖੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸ੍ਰਾਵਕ ਸੁਧ ਸਮੋਹ ਸਦਹਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੋਰ ਸਰਾਰਦਨ ਸੁਧ ਸਦਾਤਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਮਤ ਕੋ ਨ ਦੇਖਿਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਇਕ ਰਤੀ ਕੇ ਮਾਤੇ ਮਤੰਗ ਜਰ ਜਰ ਸਰੰਗਾ ਨੂੰ ਪਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੋਦਤ ਪਾਉਣ ਕੋ ਕੋਣ ਕੋ ਜਾਤ ਨਵਾਰੀ ਭਾਰੀ ਭਜਨ ਕੇ ਭੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇੱਥੇ ਭਏ ਤੁਕਾ ਹਾਂ ਭਏ ਭੂਪਤ ਅੰਤ ਕੌ ਨਾਂਗੇ ਹੀ ਪਾਏ ਪੰਧਾਰੇ ਜੀਤ ਫਿਰੈ ਸਭ ਦੇਸ ਕਿਸਾਨ ਕੋ ਬਾਜਿਤ ਢੋਲ ਮਿਰਦੰਗ ਨਗਾਰੇ ਗੁੰਜਿਤ ਗੂੜ ਗਜਾਨਕ ਸੁੰਦਰ ਹੀ ਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖਾ ਵੇਦ ਪੁਰਾਣ ਕਤੇ ਕੁਰਾਣ ਜ਼ਮੀਨ ਜਬਾਣ ਸੰਭਾਣ ਕੇ ਪੇਖਾ ਏ ਪਵਨ ਆਹਾਰ ਜਤੀ ਜਤਾਰ ਸਭੈ ਸੁਭ ਚਾਰ ਹਜ਼ਾਰ ਕ ਦੇਖਾ ਏ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖਾ ਏ ਸੁਧ ਸੁਪਾਹਾ ਦੁਰੰਤ ਬਾਸੁ ਸਾਸਨਾ ਦੁਰਜਾਨ ਦਲਾਂਗੇ ਭਾਰੀ ਕੁਮਾਨ ਭਰੇ ਮਨ ਭੈਂਕਰ ਪਰਬਤ ਪੰਥ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰਮ ਵਾਸਨ ਮਾਤੇ ਮਤੰਗਣ ਮਾਨ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾ ਚੱਲਾਂਗੇ ਵੀਰ ਪਾਰ ਵਡੇ ਬਿਰੇ ਅਰ ਵਿਚਾਰੈ ਸਾਰ ਕੀ ਧਰ ਪਛਈਆ ਤੋਰ ਦੇਸ ਮਲਿੰਦ ਮਵਾਸਨ ਮਾਤਿਕ ਜਾਨਕੀ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦਨ ਸਾ ਤ੍ਰਿਭੂਤ

ਬਸ ਕੀ ਉਸ ਬਖਿਆਨ ਸੋ ਬੈਠਕੈ ਸੇ ਹੀ ਅਸੀ ਸੋ ਬੈਸ ਬਤਾਇਓ ਸਾਚ ਕਾਹੂ ਸੁਣ ਲੇ ਹੁਸ ਬਾਈ ਜਿਨ ਪ੍ਰੇਮ ਕੀ ਉਤਨੀ ਪ੍ਰਪਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰੂ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ ਕਾਹੂ ਪੁੱਛਾ ਹੋ ਕੁਰਸੀ ਸੁਨਵਾਇਓ ਕੋ ਬਤਾਨ ਕੋ ਪੂਜ ਤੁ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨ ਕੋ ਪੂਜ ਤੁ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀ ਬਾਤ ਬੇਨਤੀ ਚਾਉ ਪਈ ਅਮਰੀ ਕਰੋ ਹਾਦਰ ਛਾਉ ਪੂਰਨ ਹੋਏ ਚਿਤ ਕੀ ਛਾਉ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਠ ਸਬਤਮ ਕਹਾਵੋ ਆਪ ਹਾਦੈ ਮੋਹ ਬਚਾਵ ਹੋ ਸੁਖੀ ਵਸਾਈ ਮੋਰੋ ਪਰਿਵਾਰਾ ਸੇਵਕ ਸਿੱਖ ਸਬਾਈ ਕਰਤਾਰਾ ਮੋਰ ਛਾਉ ਨਿਜ ਕਰ ਦੈ ਕਰਿਆਈ ਸਬੈਰਨ ਕੋ ਵਾਸ ਘਰਿਆ ਹੋ ਜਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੋ ਕਰੇ ਹੋ ਰੱਛਾ ਰਾਖ ਲੇ ਹੋ ਮੋਹ ਰਾਖਣ ਹਾਰੇ ਸਾਹਿਬ ਸੰ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੁ ਪਰੀ ਚਾਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾਂ ਕਾਲ ਪਾਏ ਸ਼ਿਵਜੂ ਅਵਤਰਾਂ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸਿਵ ਕੀ ਓ ਬੇਦਰਾਜ ਬ੍ਰਹਮਾ ਜੋਤੀ ਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਮਾਰਾ ਜਮਨ ਕਾਲ ਸਬਜੈਕਟ ਬਣਾਇਓ ਦੇਵ ਦਾ ਦਿੱਛਨ ਪਜਾਇਓ ਆਦਮ ਤੇ ਕਹਿ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਿੱਖੋ ਹਮਾਰੀ ਸਕਲ ਪ੍ਰਜਾ ਜੀ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਰ ਮੋਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਟੀਟੀ ਤੇ ਕੁੰਚਰਿਆ ਸੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ

ਜਾਣਾ ਸੰਭ ਤਾਂ ਕਾ ਮੂੜੋ ਚਾਰਦ ਭੇਦਾ ਜਾਕੂ ਭੇਵਨ ਪਾਵਦ ਭੇਦਾ ਤਾਂ ਕੋ ਕਰ ਪਾਹਨ ਅਨਮਾਨਤ ਮਾਹ ਮੁੜ ਕਰ ਭੇਦ ਨ ਜਾਣਤ ਮਾਹ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪੇ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ

ਬੈਠਾ ਕਹੁ ਸਿਮਟ ਭਏ ਸ਼ੰਕਰ ਕਾਠਾ। ਸਿਗਰੀ ਸਿਰਠ ਦਿਖਾਈ ਅਚਮ ਭਵ ਆਤ ਜੁਗਾਦ ਸਰੂ ਸਜਮ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖੋ ਬਾਰ ਸਿੱਖ ਸੰਗ ਹਰੋ ਦੁਸ਼ ਜਿਤੇ ਉਠੋ ਤੁ ਪਾਤਾ ਸਕਲਮ ਲੇਸ਼ ਕਰੋ ਰਣਕਾਤਾ। ਜੇ ਅਸ ਤੁਜ ਤਬ ਸਰਣੀ ਪਰੇ ਤਿਨਕੇ ਦੁਸ਼ ਦੁਖ ਤੁ ਹਮਰੇ ਪੁਰਖ ਜਾਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਪਟਾਰੇ। ਜੋ ਕਲ ਕੋ ਇੱਕ ਬਾਰ ਤਿਹਾਈ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਈ ਤਾਂ ਹੀ ਸਭ ਕਾਲਾ ਦੁਸ਼ਟ ਰਿਸ਼ਟਾਰਾਂ ਜਿਤ ਕਾਲਾ ਕਿਰਪਾ ਦਿਸ਼ ਤਨ ਜਾਖ ਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ। ਰਿਦ ਸਿਧ ਕਰਮ ਸਭ ਹੋਈ ਦੁਠ ਛਾ ਸਭ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੀਤਾ ਹੋ ਬਾਰਾ ਜਿਰੜਾ ਨਾਮ ਤਿਹਾਰੂ ਕਹਾ ਦਰ ਦੁਖ ਦੁਖ ਤੇਰਾ। ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾ ਦੈ ਲੇਹੋ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲੇਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ। ਕਿਲ ਬਿਕ ਸਕਲ ਦੇਹ ਕੋ ਹਰਤਾਉ ਦੁਸ਼ਟ ਦੁਖੀਅਨ ਕੋ ਛੈ ਕਰਤਾਉ ਸ੍ਰੀ ਅਸ ਧੁਜ ਭਾਈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਪਲ ਪਾਵੈ ਸੋਈ ਜੁਗਨਤ ਸਹਿਬ ਆਪਤ ਕੋਈ ਅੜੈਲ। ਸੁਣੈ ਗੁੰਗ ਜੋ ਜਾਹੇ ਸੋ ਰਸਨਾ ਪਾਵਈ ਸੁਣੈ ਮੂੜ ਚਿਤਲਾ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਰ ਨਰ ਕੇ ਰਹੈ ਹੋ ਜੋ ਜਾਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ। ਸੰਬਤ ਸਤਰਾ ਸਾਹਸ ਪੁਣ ਜੈ ਅਰਧ ਸਾਹਸ ਪੁਣ ਤੀਨ ਕਹਿ ਜਾਏ ਭਾਦਰੋ ਸੁਧੀ ਅਸ਼ਟਮੀ ਰਾ ਬਾਰਾ ਤੀਰਥ ਤਦਰੋ ਗ੍ਰੰਥ ਸੁਧਾਰਾ ਸਵਈਆ।

ਆਧਾਰੋ ਸਤਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਤਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋ ਤਦ ਵਸ ਕੀਤੇ ਕਾਲ ਕੰਟਕ ਮਾਰਿਆ

ਬਨਵਾਰੀਆ ਇਸ ਨੂੰ ਹੁਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿਣਾ ਕਲਿਵੈ ਬੱਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ

ਨਾਨਕਾ ਮੋਹ ਟੁੱਟਾ ਤਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕੇ ਹੋ ਆਨੰਦ ਖਾਏ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਜਨ ਪਾਵੈ ਪਾਵੈ ਤਾਂ ਸੋਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਅਬ ਹੋ ਸੰਤ ਪਿਆਰੇ ਹੋ ਅਕਥ ਕੀ ਕਰਾ ਕਹਾਣੀ ਅਕਥ ਕੇਰੀ ਕਿਤ ਦੁਬਾਰਾ ਪਾਈਐ ਤਨ ਮਨ ਧਨ ਸਭ ਸੋ ਗੁਰ ਕੋ ਹੁਕਮ ਮੰਨੇ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ

ਨਾ ਕੀਤੀ ਜੰਠਗੌਲੀ ਪਾਈਆ ਕੁਰਬਾਨ ਕੀਤਾ ਤੇ ਸਭ ਟਹਜਰ ਮਹਮੀ ਠਾਲਾਇਆ ਕਹਿ ਨਾਨਕ ਮਨ ਚੰਚਲ ਚੁਤਰਾਈ ਕਿਰਨ ਪਾਇਆ ਏ ਮਨ ਪਿਆਰੇ ਆ ਤੂੰ ਸਦਾ ਸੱਸ ਮਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚਲੈ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿਤਲਾਈਐ ਐਸਾ ਕਾ ਮੂਲੇ ਨਾ ਕੀ ਚਾਹੇ ਜਿਤੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਸ ਮਾਲੇ ਅਗਮ ਅਗੋਚਰਾ ਤੇਰਾ ਅੰਤ ਨ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਿਖਾਣੇ ਆਖੈ ਤਾ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਮਸਾਇਆ ਜੀ ਜਨ ਸਭ ਤੁਧ ਉਪਾਇ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲਨ ਰਾਲੀ ਭਗਤਾ ਹਕੇਰੀ ਬਿਖਮ ਮਾਰਗ ਚਰਣਾ ਲਾਭ ਲੋਭ ਅਹੰਕਾਰ ਤਾ ਤਿਸਨਾ ਬਹੁਤ ਨਾਹੀ ਬੋਲਣਾ ਖੰਡੇ ਹੋ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀਆ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ।

ਨਾਮ ਲਾਹੀ ਸੀ ਹਰ ਹਰ ਸਦਾ ਧਿਆਵਹਿ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹਿ ਕਹ ਨਾਨਕ ਸੱਚੇ ਸਾਹਿਬ ਜੀ ਭਾਵੈ ਤਿਵੈ ਲਾਭਹਿ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨਕਾ ਮਨ ਮਸਿਆ ਜਨ ਧਰੋ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰਹ ਗੱਲਾਂ ਗੱਲੀ ਕਿਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾਂਦਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਗੁਰਮੁਖ ਜਨੀ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਮਸਾਇਆ ਕਹਿ ਨਾਨਕ ਸੇ ਪੁੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਾਜਨਾ ਉਪਜਾਏ ਬਿਨ ਸਾਜਾ ਸਾਸਾ ਨਾ ਜਾਏ ਨਾ ਜਾਏ ਸਾਸਾ ਕਤ ਨਿਮਰਾ ਹੈ ਕਰਮ ਕਮਾਏ ਸਾਹਸਾ ਜੀਉ ਮਲੀਨ ਹੈ ਕਿ ਸੰਨਿਮ ਤੋਤਾ ਜਾਏ ਮਨ ਧੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਈ ਕਹਿ ਨਾਨਕ ਗੁਰਪ੍ਰਸਾਦੀ ਸਾਜ ਉਪਜਾਏ ਸਾਸਾ ਉਪਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨ ਜਨਮ ਜੀਵੈ ਸਾਡਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣਹਿ ਨਾਹੀ ਪਰੈ ਜੋ ਬੇਤਾਲਿਆ ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿੰਨ ਜਨਮ ਜੀਵੈ ਹਾਰਿਆ।

ਜੇ ਕੋ ਸਿੱਖ ਗੁਰੂ ਸੇਤੀ ਸਰਮਕ ਹੋਵੇ ਹੋਵੇ ਤਾਂ ਸਰਮਕ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮ ਸਮਾਲੇ ਆਪ ਛੱਡ ਸਦਾ ਹੈ ਪਰਨਾਏ ਗੁਰ ਬਿਨੇ ਹੁਣ ਨਾ ਜਾਣੇ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।

ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਵਿਣ ਸਤਿਗੁਰੂ ਮੁਕਤਨ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰ ਕੇਰੀ ਬਾਣੀ ਆਸਿਰ ਬਾਣੀ ਜਿਨ ਕੋ ਨਦਰ ਕਰਮ ਹੋ ਵਹਿਰਦਾ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ।

ਜਾਣੀ ਚਿੱਤ ਜਿਨ ਕਾਹਿਰ ਲਾਇਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਸਿਵ ਸਕਤ ਆਪ ਉਪਾਇ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਇਆ ਵਿਖੈ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮੁਕ ਤੋ ਸ਼ਬਦ ਮਨ ਮਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਮਲ ਬੁਲਾਈ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤੱਤੈ ਸਾਰਨ ਜਾਣੀ ਤੱਤੈ ਸਾਰਨ ਜਾਣੀ ਗੁਰੂ ਬਾਜੋ ਤੱਤੈ ਸਾਰਨ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੀ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾ ਜਿਸਨੂੰ ਅਣ ਦਿਨ ਹਲ ਬਿਲਾਗਿਆ ਜਾਗਤ ਰਹਿਣ ਵਿਹਾੜੀ ਮਾਤਾ ਕੇ ਉਦਨ ਮੈਂ ਪ੍ਰਤ ਪਾਲ ਕਰੇ ਸੋ ਕੇ ਅਮਨ ਹੁ ਵਸਾਰੀ ਅਮਨ ਹੁ ਕੇ ਵਸਾਰੀ ਏ ਵਡ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੁੱਜ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਦਾ ਸੰਭਾਲੀ ਆਏ ਕਹਿ ਨਾਨਕ ਏ ਵੜਦਾ ਤਾਂ ਸੋ ਕਿਉਂ ਮਨ ਹੁਸਾਰੀ ਹੈ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਚੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵੀ ਸਰੈ ਮਾਹ ਪੁਜਿਆ ਪਹੁ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰੇ ਆਪ ਮੁਲਕ ਹੈ ਮੁਲ ਨ ਪਾਇਆ ਜਾਏ ਮੁਲ ਨ ਪਾਇਆ ਜਾਏ ਕਿਸੈ ਬਟੋਰਾ ਹੈ ਲੋਕ ਵਿਲ ਲਾਏ ਐਸਾ ਸਤਿਗੁਰ ਜੀ ਮਿਲਾਏ ਤਿਸ ਨੂੰ ਸਿਰ ਸੌਂਪੀਆ ਵਿੱਚੋਂ ਹੋਇਆ ਪੁਜਾਏ ਜਿਸ ਦਾ ਜੀ ਉਹ ਤਿਸ ਮਿਲ ਰਿਹਾ ਹਰ ਵਸੈ ਮਨਿਆਏ ਹਰੇ ਆਪ ਮੁਲਕ ਹੈ ਭਗਤ ਨਾਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮਨ ਜਾਰਾ ਹਰ ਰਾਸ ਮੇਰੀ ਮਨ ਮਨ ਜਾਰਾ ਸਤਿਗੁਰ ਤੇਰਾ ਜਾਣੀ

ਪਾਈਆ ਸਤਿਗੁਰ ਮਿਲਿਆ ਜਿਸ ਆਏ ਕਹਿ ਨਾਨਕ ਹੋਰ ਅਣ ਰਸ ਸਭ ਵਿਸਰੇ ਜਾਂ ਹਰ ਵਸੈ ਮਨਿਆਏ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿਆਇਆ ਹਰ ਆਪੀ ਮਾਤਾ ਆਪੀ ਪਿਤਾ ਜਿਨ ਜੀ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿਆਇਆ ਮਨ ਚਾ ਉਪਹਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਕ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਹਰ ਹਰ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰੇ ਅਸ਼ ਜਗ ਮਹਿਆਏ ਕਿਆ ਤਤ ਕਰਮ ਕਮਾਇਆ।

ਚਿੱਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੂੰ ਮੈਂ ਜੋ ਧਰੀ ਹਰ ਬਿਨੇ ਅਵਣ ਦੇਖੋ ਕੋਈ ਹਰ ਬਿਨੇ ਅਵਣ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਇਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨੇ ਅਵਣ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਨੇਤਰ ਹੋ ਮੇਰੇ ਹੋ ਹਰ ਤੁਮੈਂ ਜੋ ਧਰੀ ਹਰ ਬਿਨ ਅਵਣ ਦੇਖੋ ਕੋਈ ਹਰ ਬਿਨ ਅਵਣ ਦੇਖੋ ਕੋਈ ਨਦਰੀ ਹਰ ਨਿਹਾਲਿਆ

ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਇਹ ਹਰ ਬਿਨ ਅਵਰਣ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸ਼ਰਮਣ ਹੋ ਮੇਰੇ ਹੋ ਸੱਚੈ ਸੁਣ ਨੈ ਨੂੰ ਪਠਾਏ ਸੱਚੈ ਸੁਣ ਨੈ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨ ਰਸ ਮਾਣੀ ਸੱਚ

ਇਹ ਸਾਚਾ ਸੋਹਿਲਾ ਸਾਚਾ ਕਰ ਗਾਵੋ ਗਾਵੋ ਤਾਂ ਸੋਹਿਲਾ ਕਰ ਸਾਚਾ ਏ ਜਿੱਥੇ ਸਦਾ ਸੱਚ ਧਿਆ ਬਹੇ ਸੱਚੋ ਧਿਆ ਬਹਿ ਜਾਤ ਭਾਵ ਹੈ ਗੁਰਮੁਖ ਜਿਨਾ ਬੁਝਾ ਬਹੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਤਾ ਨਹੀਂ ਆਉਂਦਾ ਕਿ ਨਹੀਂ ਯਾਰ, ਦੇਖਿਓ ਫਿਰ ਨਾ ਮੁੰਡਾ, ਪਤਾ ਨਹੀਂ ਆਉਂਦਾ ਕਿ ਨਹੀਂ।

ਸਲੋਕਾਂ ਨਾਲ ਸਲੋਕ ਵੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਸਰਾਜੇ ਕੀਤਨੀ ਸਲੋਕ ਮਹਲਾ ਪਹਿਲਾ ਬਲਿਹਾਰੇ ਗੁਰ ਆਪਣੇ ਦਿਓ ਹਾੜੇ ਸਦਵਾਰ

0: ਆਪ ਨਾਨਕ ਕਰਨ ਕਥਨੇ ਜਾਏ ਕੀਤਾ ਕਰਨਾ ਸਰਬ ਜਾਏ ਮਹਲਾ ਦੂਜਾ।
1: ਇਹ ਜਗ ਸੱਚੇ ਕੀ ਹੈ ਕੋਠੜੇ ਸੱਚੇ ਕਾ ਵਿਚਵਾਸ

ਕਲ ਖਨਾ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜਿਆ, ਚੁਣ ਵੱਖ ਕੱਢੇ ਜਿੱਦ ਮਾਲਿਆ। ਤਨ ਪੈਨ ਕੂੜਿਆ ਰੂਹ ਕਾਲਿਆ, ਦੂਜ ਚੱਲਿਆ ਤੇਰੇ ਨਾਇਰ ਤੇ, ਛੇ ਜਣ ਗਏ ਹਾਰ ਗਏ ਸੱਚਕਣ ਵਾਲਿਆ, ਲਿਖਣਾ ਵੈ ਧਰਮ ਬਹਾਲਿਆ।

ਅੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਟਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪੁਰਾਣੀ ਵਿਸਵਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਕ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਉਜੜ ਵਿਸਮਾਦ ਰਾ ਵਿਸਮਾਦ

ਪ੍ਰਿਆ ਆਪਣੇ ਭੋਗਾਏ ਹੋਏ ਪਸਮਣ ਪਹੁ ਸਿਧਾਇਆ ਵੱਡਾ ਹੋਇਆ ਦੁਨੀਦਾਰ ਕਲ ਸਿੰਗਲ ਘਰ ਚਲਾਇਆ ਅੱਗੇ ਕਰਨੀ ਕੀਰਤਵਾਚੀ

0: ਸੱਚ ਬੁਝਾਇਆ, ਸੱਚ ਬੁਝਾਇਆ, ਸੱਚ ਬੁਝਾਇਆ।
1: ਨਜ਼ਰੀ ਸਤਿਗੁਰ ਪਾਇਆ, ਜੀਵ ਬਹੁਤ ਜਨਮ ਭਰਮਿਆ, ਸਤਿਗੁਰ ਸਭ ਸੁਣਾਇਆ। ਸਤਿਗੁਰ ਜੀ ਵਡਦਾਤਾ ਕੋ ਨੇ ਸਭ ਸੁਣਿਆ, ਲੋਕ ਸਭ ਆਇਆ, ਸਤਿਗੁਰ ਮਿਲਿਆ ਸਤਿ ਪਾਜ ਨੇ।

0: ਭਵਾਏ ਸੋਏ ਪਏ ਕਰਨ ਚ ਸਭ ਕੋਏ ਨੱਚ ਨੱਚ ਹੱਸੈ ਚਲੈ ਸਰੋਏ ਉੱਡ ਨਾ ਜਾਏ ਸਿੱਧ ਨਾ ਹੋਏ ਨੱਚਣ ਕੁਦਨ ਮਨ ਕਚਾਓ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ ਪੌੜੀ ਨੌ ਤਰਾ ਨਿਰੰਕਾਰ ਹੈ
1: ਨਾਇ ਲਏ ਨਰਕ ਨਾ ਜਾਈਏ ਜੀਉ ਪਿੰਡ ਸਭ ਦਿਸਦਾ।

ਜਾਈ ਹੈ ਜੀਓ ਪਿੰਡ ਸਰ ਦਿਸਦਾ ਦੇਖਾ ਦਿਆ ਗਵਾਈ ਹੈ ਜੇ ਲੋੜਾ ਚੰਗਾ ਆਪਣਾ ਕਰਪਨੋ ਨੀ ਸਦਾਈ ਹੈ ਜੇ ਦਰਵਾਣਾ ਪਰ ਹਰਾ ਦਰਵੇਸ ਕਰੰਜੀ ਆਈ ਹੈ ਗੁਰ ਹੈ ਨਾ ਪ੍ਰਿਯ ਪਾਈ ਹੈ ਗੁਰ ਪ੍ਰਿਯ ਪਾਈ

ਸਤਿਗੁਰੂ ਸਤਿਗੁਰੂ ਕਿਨੈ ਨਾ ਪਾਇਆ ਬਿਨ ਸਤਿਗੁਰੂ ਕਿਨੈ ਨਾ ਪਾਇਆ ਸਤਿਗੁਰੂ ਚਾਪ ਰੱਖਣ ਕਰ ਪ੍ਰਗਟਾ ਸੁਣਾਇਆ ਸਤਿਗੁਰ ਮਿਲਿਆ ਸਤਿਮ ਤਜਨ ਵਿੱਚ ਮੋਹ ਚੁਕਾਇਆ।

brother.

ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੂੜਿਆਰ, ਹੋਂ ਵਿੱਚ ਪਾਪਨ ਵਿਚਾਰ, ਹਾਂ ਵਿੱਚ ਨਰਕ ਸੁਰਗੇ ਅਵਤਾਰ।

ਦੀਆਂ ਚੰਗਿਆਈਆਂ ਲੱਖ ਪੁਨਾ ਪ੍ਰਵਾਨ ਲੱਖ ਤਪਿਉ ਪਰ ਤੀਰਥਾਂ ਸਹਿਯੋਗ ਬੇਬਾਨ ਲਖ ਸੁਰਤਨ ਸੰਗਰਾਮ ਰਣ ਮੈਂ ਛੁੱਟ ਹੈ ਪ੍ਰਾਨ ਲਖ ਸੁਰਤੀ ਲੱਗ ਗਿਆਨ ਧਿਆਨ

ਤੂੰ ਸੱਚ ਵਰਤਾ ਆਇਆ ਜਿਸ ਨੂੰ ਦਿੱਤ ਮਿਲਿਆ ਸੱਚ ਤਤਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੇ ਸੱਚ ਵਸਾਇਆ।

ਸਾਡਾ ਤੁਹਾਡੀ ਖਾਬ ਜਿਮਲੇ ਤਮਸਤਕ ਲਾਈ ਹੈ, ਉਹਦਾ ਲਾਲ ਛੱਡੀ ਹੈ, ਹੋਏ ਕਮਲਕ ਤੇ ਆਈ ਹੈ, ਫਲਕ ਵੇਹੋ ਪਾਈ ਹੈ, ਜਿਵੇਂ ਹੀ ਕਰ ਕਮਾਈ ਹੈ, ਜੇ ਹੋਵੇ ਪੁਰਬ ਲਿਖਿਆ ਤਾਂ ਤੁਰਜਣਾ ਦੀ ਪਾਈ ਹੈ।

त्यों राख लै हम शरण प्रभाए राम राजे हम भूल वे

ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ, ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜੋ ਲੜੀਵਾਰ ਪਾਵਨ ਕਥਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਪਾਵਨ 897 ਅੰਗ ਤੇ ਉਪਦੇਸ਼ 96 ਤੋਂ ਸ਼ੁਰੂ ਹੋ ਕੇ ਸੁਭਾਏ ਮਾਨ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰਾਮਕਲੀ ਰਾਗ ਵਿੱਚ ਆਮ ਸ਼ਬਦ ਚਾਰ ਚਾਰ ਪੌੜੀਆਂ ਵਾਲੇ ਆਏ ਨੇ। ਇਸ ਤੋਂ ਪਿੱਛੇ ਇਹ 34ਵਾਂ ਸ਼ਬਦ ਆ ਸਤਿਗੁਰਾਂ ਦਾ, ਇਹਦੇ ਵਿੱਚ 5 ਪੌੜੀਆਂ ਨੇ, 1 ਪੌੜੀ ਵੱਧ ਹੈ। ਹਰ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ

ਉਚਾਰਨ ਕੀਤਾ ਹੋਇਆ ਸ਼ਬਦ ਆ, ਬਾਕੀ ਸ਼ਬਦ ਵੀ ਚਾਰ ਚਾਰ ਪੌੜੀਆਂ ਵਾਲੇ ਨੇ। ਇਹਦੇ ਚ ਅਖੀਰਲੀ ਪੌੜੀ ਇੱਕ ਵੱਧ ਹੈ। ਉਹਦਾ ਕਾਰਨ ਹੈ, ਜਦੋਂ ਕੋਈ ਵਿਸ਼ੇਸ਼ ਕਰਕੇ ਸਵਾਲ ਜਵਾਬ ਜਿਹਦੇ ਵਿੱਚ ਸਵਾਲ ਕਰਨ ਵਾਲੇ ਵਿੱਚ ਭਾਵੇਂ ਆਪਦਾ ਪੱਖ ਸੀ, ਉਹ ਤਰਕ ਸੀ ਦੂਜੇ 'ਤੇ, ਪਰ ਸਤਿਗੁਰਾਂ ਨਿਰਭਉ ਅਤੇ ਨਿਰਵੈਰ ਹੁੰਦਿਆਂ ਹੋਇਆਂ ਸੱਚ ਦਾ ਉਪਦੇਸ਼ ਦਿੱਤਾ ਕਿਹਾ, ਵਿਸ਼ੇਸ਼ ਕਰਕੇ ਉਚਾਰਿਆ ਹੋਇਆ ਸ਼ਬਦ, ਉਹਦੇ ਵਿੱਚ ਇਸ ਤਰ੍ਹਾਂ ਪੌੜੀ ਵੱਧ ਹੋ ਜਾਂਦੀ ਹੈ। ਕਿਉਂਕਿ ਦੋਵਾਂ ਦੇ ਸਵਾਲ ਕਰਨ ਵਾਲਾ ਇੱਕ ਮਜ਼ਹਬ ਆ, ਇੱਕ ਪੱਖ ਆ, ਅਤੇ ਮਹਾਰਾਜ ਜੀ ਨੇ ਪੱਖ ਦੋਵਾਂ ਦਾ ਰੱਖਿਆ, ਸਾਫ ਸੁਥਰਾ ਪੱਖ ਦੋ ਮਜ਼ਹਬਾਂ ਦਾ ਰੱਖ ਕੇ ਸਾਹਮਣੇ ਤਸੱਲੀ ਕਰਾ ਕੇ ਸਵਾਲ ਕਰਨ ਵਾਲੇ ਦੀ ਫਿਰ ਆਪਣਾ ਪੱਖ ਦੇਣਾ ਸੀ, ਆਪਣਾ ਸਿਧਾਂਤ। ਤਾਂ ਕਰਕੇ ਇੱਕ ਪੌੜੀ ਵੱਧ ਹੈ। ਇਸ ਤਰ੍ਹਾਂ ਦੇ ਹੋਰ ਵੀ ਸ਼ਬਦ ਆਉਂਦੇ। ਸੋ ਇਹ ਸ਼ਬਦ ਜਿਸ ਵੇਲੇ ਕੋਈ ਬਾਦਸ਼ਾਹ ਹੁਕਮਰਾਨ ਸਵਾਲ ਜਵਾਬ ਹੁੰਦੇ ਸੀ ਮਹਾਰਾਜ ਨਾਲ, ਇੱਕ ਇਸ ਤਰ੍ਹਾਂ ਦਾ ਹੋਰ ਵੀ ਸ਼ਬਦ ਆਪ ਜੀ ਦਾ ਪਿੱਛੇ ਆਇਆ ਇਸੇ ਰਾਗ ਵਿੱਚ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵਾ ਗੁਸਾਈਆਂ ਕੋਈ ਅਲਾਹ, ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ, ਰਹਾਉ ਕੋਈ ਨਹਾਵੇ ਤੀਰਥ ਕੋਈ ਹੱਜ ਜਾਏ, ਕੋਈ ਕਰੇ ਪੂਜਾ ਕੋਈ ਸਿਰ ਨਿਭਾਏ, ਔਰ ਕੋਈ ਕਹੇ ਹਿੰਦੂ ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ ਕੋਈ ਬਸਥ ਬਾਛੈ ਭਿਸਤ, ਸੋਈ ਕੋਈ ਸੁਰਗਿੰਦੂ। ਇਸ ਤਰ੍ਹਾਂ ਮਹਾਰਾਜ ਨੇ ਕਿਹਾ ਸੀ, ਇਹ ਸ਼ਬਦ ਉਚਾਰੇ ਸੀ ਦੋਵਾਂ ਮਜ਼ਹਬਾਂ ਦੇ ਸਾਂਝੇ ਬੋਲ, ਇਹਨਾਂ ਦੇ ਧਰਮਾਂ ਦੇ ਨਾਮ ਪਰਮੇਸ਼ਰ ਦੇ ਵੱਖੋ ਵੱਖ ਕਰਮ ਉਹਦੇ ਵਿੱਚ ਫੁਰਮਾਨ ਕੀਤਾ। ਆਪ ਜੀ ਨੇ ਫਿਰ ਅਖੀਰ 'ਤੇ ਆਪਣੀ ਮੋਹਰ ਲਾਈ ਸੀ ਵੀ ਗੁਰੂ ਨਾਨਕ ਦਾ ਮਿਸ਼ਨ ਸਾਡਾ ਕੀ ਸਿਧਾਂਤ ਹੈ, ਸਰਬ ਸਾਂਝੀ ਗੁਰਬਾਣੀ ਸੰਸਾਰ ਨੂੰ ਸਾਂਝਾ ਉਪਦੇਸ਼, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਦੋਵਾਂ ਦਾ ਵਰਣਨ ਕਰਕੇ ਨਾਮ ਲੈ ਕੇ ਤੁਰਕ ਹਿੰਦੂ ਉੱਥੇ ਤਾਂ ਨਾਮ ਹੀ ਲਏ, ਆਪਣੀ ਮੋਹਰ ਲਾਈ ਸੀ। ਜਿਹਨੇ ਵਾਹਿਗੁਰੂ ਦਾ ਹੁਕਮ ਪਛਾਣਿਆ, ਭਗਤੀ ਦੀ ਕਾਰ ਕਰਨ ਦਾ, ਸਿਮਰਨ ਕਰਨ ਦਾ, ਬੰਦਗੀ ਕਰਨ ਦਾ ਹੁਕਮ ਹੈ ਹਰ ਇੱਕ ਪ੍ਰਾਣੀ ਮਾਤਰ ਨੂੰ, ਕੋਈ ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ, ਬੋਧੀ ਹੈ, ਜੈਨੀ ਹੈ, ਸਿੱਖ ਹੈ, ਸੋ ਸਾਰਿਆਂ ਪਾਰਸੀ ਹੈ। ਵਾਹਿਗੁਰੂ ਦਾ ਧੁਰੋਂ ਕਲਯੁਗ ਦੇ ਸਮੇਂ ਅੰਦਰ ਬੰਦਗੀ ਸਿਮਰਨ ਪ੍ਰਧਾਨ ਸਾਧਨ ਹੈ, ਇਹ ਹੁਕਮ ਹੈ ਜਿਹਨੇ ਪਛਾਣਿਆ। ਕਹੋ ਨਾਨਕ ਜਿਨ ਹੁਕਮ ਪਛਾਤਾ, ਗੁਰੂ ਦੇ ਰਾਹੀਂ ਪੂਰੇ ਗੁਰੂ ਨਾਲ ਜੁੜ ਕੇ ਜਿਹਨੇ ਹੁਕਮ ਪਛਾਣਿਆ ਹੈ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ, ਉਹਨੇ ਉਹਦੇ ਭੇਦ ਨੂੰ ਜਾਣਿਆ, ਬੰਦਗੀ ਕਰਨ ਤੋਂ ਸਿਵਾਏ ਵਰਨਾ ਕਿਸੇ ਵੀ ਕਰਮ ਕਾਂਡ ਨਾਲ ਵਾਹਿਗੁਰੂ ਦੀ ਸਮਝ ਨਹੀਂ ਪੈਂਦੀ, ਉਹਦਾ ਗਿਆਨ ਨਹੀਂ ਹੁੰਦਾ, ਉਹਦਾ ਧਿਆਨ ਨਹੀਂ ਆਉਂਦਾ, ਉਹਦਾ ਭੇਤ ਬੰਦਗੀ ਕਰਨ ਨਾਲ ਭਗਤਾਂ ਨੇ ਪਾਇਆ, ਉਹਦੇ ਭੇਦ ਭਗਤੀ ਕਰਨ ਨਾਲ। ਇਹ ਆਪਣਾ ਭਾਵ ਰੱਖਿਆ ਸੀ, ਐਨ ਉਸੇ ਤਰ੍ਹਾਂ ਦਾ ਇਹ ਸ਼ਬਦ ਆ। ਜਦੋਂ ਕੋਈ ਸਵਾਲ ਕੀਤਾ ਹੁਕਮਰਾਨ ਨੇ, ਜਹਾਂਗੀਰ ਨੇ ਉਸ ਵੇਲੇ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਲਾਹੌਰ ਵਿੱਚ ਜਿੰਨੇ ਮੁਲਾਣੇ ਸੀ, ਮੁਤਾਸਬ ਦੇ ਨਾਲ ਭਰੇ ਹੋਏ ਸੀ, ਨਕਸ਼ਬੰਦੀ ਜਿਹੜੇ ਸਨ, ਉਹ ਸਵਾਲ ਕਰਦੇ ਸੀ, ਹਿੰਦੂ ਵੱਡਾ ਮਹਾਨ ਕਿ ਮੁਸਲਮਾਨ ਹੈ, ਕਿਹਦੇ ਪੱਖ ਵਿੱਚ। ਆਪ ਜੀ ਨੇ ਸ਼ਬਦ ਉਚਾਰੇ ਸੀ ਵੀ ਅਸੀਂ ਕਿਸੇ ਦੇ ਪੱਖ ਵਿੱਚ ਨਹੀਂ, ਜੋ ਗੁਰੂ ਨਾਨਕ ਦੇਵ ਸਾਹਿਬ ਨੇ ਮੱਕੇ ਕਿਹਾ ਸੀ, ਬਾਬਾ ਆਖੇ ਹਾਜੀਆਂ ਸੁਭ ਅਮਲਾਂ ਬਾਜੋਂ ਦੋਨੋਂ ਰੋਈ, ਦਰਗਾਹ ਅੰਦਰ ਲੈਣ ਨਾ ਢੋਈ। ਏਡਾ ਸੱਚ ਮੂੰਹ 'ਤੇ ਕਹਿ ਦੇਣਾ ਇਹ ਕੋਈ ਮਹਾਨ ਮਰਦ ਅਗੰਬੜਾ ਸਤਿਗੁਰੂ ਕਹਿ ਸਕਦਾ ਹੈ, ਪੂਰਨ ਗੁਰੂ ਕਹਿ ਸਕਦਾ। ਬਾਬਾ ਆਖੇ ਹਾਜੀਆਂ,
ਸ਼ੁਭ ਅਮਲਾਂ ਬਾਜੋਂ ਦੋਨੋ ਰੋਈ, ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨ ਟੋਈ। ਰਾਹੇ ਸ਼ੈਤਾਨੀ ਦੁਨੀਆਂ ਗੋਈ, ਭਾਈ ਗੁਰਦਾਸ ਸਾਹਿਬ ਸ਼ੈਤਾਨ ਦੇ ਰਾਹ ਦੁਆ ਸ਼ੀਰਖਾ ਦੇ ਵਿੱਚ ਆ ਕੇ ਦੂਜੇ ਨੂੰ ਨਿੰਦਣ ਵਿੱਚ, ਭੰਡੀ ਕਰਨ ਵਿੱਚ, ਆਪਣੇ ਆਪ ਨੂੰ ਸਹੀ ਕਰਨ ਵਿੱਚ, ਠੀਕ ਦੱਸਣ ਵਿੱਚ ਹੀ ਦੁਨੀਆ ਗੋਈ ਸੌ ਗੁਆਚ ਗਈ ਹੈ। ਸ਼ੈਤਾਨੀ ਦੇ ਰਾਹ, ਇਹ ਸ਼ੈਤਾਨ ਦਾ ਰਾਹ ਹੈ। ਦੁਆਇਸ਼ ਨੂੰ ਮੇਟ ਕੇ ਬੰਦਗੀ ਕਰਨੀ ਵਾਹਿਗੁਰੂ, ਸਾਰਿਆਂ ਵਿੱਚ ਇੱਕ ਜੋਤ ਨੂੰ ਪਾਉਣਾ, ਅਨੁਭਵ ਕਰਨਾ, ਇਹ ਗਿਆਨ ਦਾ ਰਾਹ ਹੈ, ਗੁਰਮੁਖ ਦਾ ਰਸਤਾ ਹੈ। ਰਾਹੇ ਸ਼ੈਤਾਨੀ ਦੁਨੀਆ ਗੋਈ, ਸ਼ੈਤਾਨ ਦੇ ਰਾਹ ਗੁਆਚ ਗਈ ਹੈ ਦੁਨੀਆ। ਇੰਨੀ ਨਫ਼ਰਤ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਚੇ ਬਚਨ ਕਹੇ। ਇਹ ਪਾਵਨ ਸ਼ਬਦ ਵੀ ਉਸੇ ਤਰ੍ਹਾਂ ਤੁਰਕਾਂ ਦੀ ਸੌ ਦੁਆਇਸ਼ ਦੇ ਵਿੱਚ ਆ ਕੇ ਈਰਖਾ ਭਰੇ ਪ੍ਰਸ਼ਨਾਂ ਦਾ ਜਵਾਬ ਹੀ ਹੈ। ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਜਦੋਂ ਦਿੱਲੀ ਗਏ ਨੇ, ਜਹਾਂਗੀਰ ਦੇ ਸੱਦੇ 'ਤੇ ਬੁਲਾਇਆ ਸੀ ਉਹਨੇ, ਤਰੀਕਿਆਂ ਨਾਲ ਮਹਾਰਾਜ ਜੀ ਨੂੰ ਕੈਦ ਕਰਕੇ ਅੰਦਰ ਹੀ ਰੱਖਣਾ ਚਾਹੁੰਦਾ ਸੀ, ਜੈਲਸ ਦਾ ਭਰਿਆ ਸੀ ਦੁਆਇਸ਼ ਦਾ। ਉਦੋਂ ਉਹਨੇ ਵੀ ਸਵਾਲ ਕੀਤੇ, ਦਿੱਲੀ ਜਦੋਂ ਪਹੁੰਚੇ ਨੇ ਮਹਾਰਾਜ, ਉਹਨੇ ਵੀ ਕਿਹਾ ਸੀ ਮਹਾਰਾਜ ਕਿਹੜਾ ਮਜ਼ਹਬ ਚੰਗਾ ਹੈ, ਇਸਲਾਮ ਕੇ ਸਨਾਤਨ ਮਤ ਹਿੰਦੂ, ਆਪ ਜੀ ਦੱਸੋ ਕਿਹੜੇ ਨਾਮ ਜਪਣੇ ਚਾਹੀਦੇ ਨੇ, ਕੌਣ ਵੱਡਾ ਹੈ। ਉਸ ਵੇਲੇ ਆਪ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਸ਼ਬਦ ਰਾਮਕਲੀ ਰਾਗ ਦਾ ਗੁਰੂ ਅਰਜਨ ਦੇਵ ਸਾਹਿਬ ਪਿਤਾ ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ ਉਹਨੂੰ ਸੁਣਾਇਆ ਸੀ। ਲੈ ਸੁਣ ਲਾ, ਅਸੀਂ ਨਿਰਪੱਖ ਹਾਂ, ਕਿਸੇ ਦੇ ਪੱਖ ਵਿੱਚ ਨਹੀਂ, ਲੇਕਿਨ ਸੱਚ ਕਵਾਂਗੇ। ਇਹ ਸ਼ਬਦ ਮਹਾਰਾਜ ਨੇ ਸੁਣਾਇਆ ਸੀ, ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਇਹ ਲਿਖਿਆ ਹੋਇਆ ਵਾ। ਜੋ ਅੱਜ ਲੜੀਵਾਰ ਉਪਦੇਸ਼ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਸ਼ੁਰੂ ਹੋ ਰਿਹਾ ਸ਼ਬਦ, ਇੱਕ ਪੌੜੀ ਵੱਧ ਹੈ, ਕਿਉਂਕਿ ਆਪਣਾ ਪੱਖ ਵੀ ਹੈ। ਆਮ ਚਾਰ ਪਦਿਆਂ ਵਾਲੇ ਚੌਪਦੇ ਨੇ ਸ਼ਬਦ, ਇਹਦੇ ਵਿੱਚ ਪੰਜ ਪੌੜੀਆਂ, ਚਾਰ ਪੌੜੀਆਂ ਵਿੱਚ ਦੋਵਾਂ ਦਾ ਪੱਖ ਹੈ, ਦੋਵਾਂ ਦੇ ਨਾਮ ਨੇ, ਦੋਵਾਂ ਧਰਮਾਂ ਦੇ ਮਜ਼ਮਾਂ ਅਨੁਸਾਰ ਜੋ ਪਰਮੇਸ਼ਰ ਦੇ ਨਾਮ ਨੇ, ਅਖੀਰਲੀ ਵਿੱਚ ਆਪਣਾ ਸਿਧਾਂਤ ਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ਼ਬਦ ਜਹਾਂਗੀਰ ਨੂੰ ਸੁਣਾ ਕੇ ਤਸੱਲੀ ਕਰਾਈ ਸੀ ਉਹਦੀ। ਗੁਰਸਿੱਖਾਂ ਮਗਰੋਂ ਇਹ ਵੀ ਆਉਂਦਾ ਸਵਾਲ ਕੀਤਾ ਕਿ ਮਹਾਰਾਜ ਤੁਸੀਂ ਆਪ ਬਾਣੀ ਕਿਉਂ ਨਹੀਂ ਉਚਾਰਦੇ, ਤੁਸੀਂ ਵੱਡੇ ਸਤਿਗੁਰਾਂ ਦੀ ਬਾਣੀ ਸੁਣਾ ਦਿੱਤੀ ਹੈ, ਤੁਸੀਂ ਆਪ ਬਾਣੀ ਕਿਉਂ ਨਹੀਂ ਉਚਾਰਦੇ ਆਪਣੇ ਮੁਖਾਰ ਬਿਰ, ਤੁਸੀਂ ਜਿਵੇਂ ਵੱਡੇ ਸਤਿਗੁਰੂ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਵਾਲ ਕਰਨ 'ਤੇ ਆਪ ਬਾਣੀ ਕਵਿਤਾ 'ਚ ਸੋਹਣੀ ਬਣਾ ਕੇ ਜਵਾਬ ਦਿੱਤੇ, ਉਵੇਂ ਤੁਹਾਡੇ ਵਿੱਚ ਵੀ ਉਹੀ ਜੋਤ ਵਰਜਦੀ, ਤੁਸੀਂ ਬਾਣੀ ਉਚਾਰ ਕੇ ਤੁਸੀਂ ਵੱਡੇ ਸਤਿਗੁਰਾਂ ਦੀ ਬਾਣੀ ਦਾ ਸ਼ਬਦ ਕਿਉਂ ਸੁਣਾਇਆ। ਇਹ ਵੀ ਜੋਤ ਦੀ ਕਮਾਲ, ਇਹਨੂੰ ਕੋਈ ਸਵਾਲ ਕਰੇ ਉਸੇ ਵੇਲੇ ਬਾਣੀ ਸੁਣਾ ਦੇਣੀ, ਕਿਹੜਾ ਕੋਈ ਪੜ੍ਹ ਕੇ ਸੁਣਾਇਆ ਸੀ। ਇਹ ਵੀ ਜੋਤ ਇੱਕ ਮਿੱਕ ਹੋਣ ਦਾ ਹੀ ਸਬੂਤ ਸੀ। ਭਾਵੇਂ ਚਲੋ ਆਪਾਂ ਇੱਧਰ ਨਹੀਂ ਜਾਂਦੇ, ਸਵਾਲ ਕੀਤਾ ਗੁਰਸਿੱਖਾਂ ਵੀ ਤੁਸੀਂ ਬਾਣੀ ਕਿਉਂ ਨਹੀਂ ਉਚਾਰ ਰਹੇ, ਸਤਿਗੁਰਾਂ ਕਿਹਾ ਪਹਿਲਾ ਬੋਲ, ਸਤਿਗੁਰਾਂ ਕਿਹਾ ਭਾਈ ਸਾਨੂੰ ਹੁਕਮ ਨਹੀਂ ਪਿਤਾ ਸਤਿਗੁਰਾਂ ਦਾ ਬਾਣੀ ਉਚਾਰਨ ਦਾ, ਬਾਣੀ ਬਹੁਤ ਉਚਾਰਨ ਹੋ ਗਈ ਹੈ, ਹੁਣ ਛੇਵੇਂ ਸੱਤਵੇਂ ਅਤੇ ਅੱਠਵੇਂ ਸਰੂਪ ਵਿੱਚ ਬਾਣੀ ਨਹੀਂ ਉਚਾਰਾਂਗੇ, ਸਾਨੂੰ ਹੁਕਮ ਹੈ ਬਾਣੀ ਦਾ ਪ੍ਰਚਾਰ ਕਰਨ ਦਾ, ਤੁਰਕੀ ਬਾਣੀ, ਅਸੀਂ ਵੱਧ ਤੋਂ ਵੱਧ ਬਾਣੀ ਦਾ ਅਦਬ ਸਤਿਕਾਰ ਅਤੇ ਪ੍ਰਚਾਰ ਕਰਨਾ ਹੈ ਸ਼ਬਦ ਦਾ, ਫਿਰ ਨੌਵੇਂ ਅਤੇ ਦਸਵੇਂ ਸਰੂਪ ਵਿੱਚ ਬਾਣੀ ਉਚਾਰਾਂਗੇ। ਇਹ ਬਚਨ ਆਪ ਜੀ ਨੇ ਕੀਤਾ ਸੀ। ਦੂਜਾ ਪੱਖ ਇਹ ਹੈ, ਬਾਣੀ ਕਿਉਂ ਨਹੀਂ ਉਚਾਰੀ, ਦੂਜਾ ਪੱਖ ਇਹ ਵੀ ਆਉਂਦਾ ਹੈ ਇਤਿਹਾਸਕਾਰਾਂ ਮੁਤਾਬਕ ਕਿ ਬਾਬੇ ਪ੍ਰਿਥੀ ਚੰਦ ਨੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਣੀ ਇਕੱਤਰ ਕੀਤੀ ਸੀ, ਉਸ ਵੇਲੇ ਸੋਹਣੀ ਕਵਿਤਾ ਬਣਾ ਕੇ ਆਪਣੀ ਬਾਣੀ ਮੀਣੇ ਰਚ ਕੇ ਕਵਿਤਾ ਬਣਾ ਕੇ
ਤੇ ਗੁਰੂ ਦੀ ਬਾਣੀ ਦੇ ਵਿੱਚ ਸ਼ਬਦ ਪਾ ਕੇ ਤੇ ਨਾਨਕ ਪਦ ਅਖੀਰ ਤੇ ਵਰਤ ਕੇ ਬਾਣੀ ਉਚਾਰਨ ਲੱਗ ਪਏ ਸੀ। ਉਹਨਾਂ ਵੀ ਦੂਜਾ ਦਰਬਾਰ ਵੀ ਬਣਾ ਲਿਆ ਸੀ। ਫੇਰ ਪਿੰਡ ਵਿੱਚ ਲਾਹੌਰ ਦੇ ਕੋਲ ਸਰੋਵਰ ਉਸ ਤਰ੍ਹਾਂ ਪੁੱਟ ਕੇ ਹਰਿਮੰਦਰ ਸਾਹਿਬ ਦੀ ਨਕਲ ਤੇ ਨਕਲ ਕਰ ਲਈ ਸੀ ਮੀਣਿਆ। ਫਿਰ ਉਹ ਮਹੱਲਾ ਵੀ ਉਵੇਂ ਲਿਖਦੇ ਸੀ। ਪ੍ਰਿਥੀ ਚੰਦ ਆਪਣੇ ਆਪ ਨੂੰ ਗੁਰੂ ਘੋਸ਼ਿਤ ਕਰਦਾ ਸੀ। ਮਹੱਲਾ ਪੰਜਵਾਂ, ਫਿਰ ਉਹਦਾ ਪੁੱਤਰ, ਉਹਦੇ ਜਾਣ ਤੋਂ ਬਾਅਦ ਕਿਉਂਕਿ ਸਰਕਾਰ ਉਹਦੇ ਨਾਲ ਸੀ। ਅੱਜ ਜਿੰਨੇ ਦੇਹਧਾਰੀਏ ਨੇ ਪੰਜਾਬ ਦੇ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਐਂਟੀ ਬਿਆਸ ਵਾਲੇ ਹੋਣ, ਕਿੱਥੋਂ ਤੱਕ ਫੈਲੇ ਹੋਏ ਨੇ ਉਹ, ਸਰਸੇ ਵਾਲਾ ਝੂਠ ਕੀ ਹੈ, ਆਏ ਦਿਨ ਪਰੋਲ ਉਹਨੂੰ ਦੇ ਦਿੰਦੇ ਨੇ, ਕਿਹੜਾ ਕੁਕਰਮ ਆ ਜਿਹੜਾ ਨਹੀਂ ਹੋਇਆ ਉਹ ਤੋਂ ਨਹੀਂ ਕੀਤਾ ਉਹਨੇ ਆਪਣੇ ਡੇਰੇ ਵਿੱਚ। ਸਰਕਾਰਾਂ ਦੀ ਸ਼ਹਿ ਤੇ ਚੱਲ ਰਹੇ ਨੇ, ਕਰੋੜਾਂ ਲੋਕ ਮਗਰ ਲੱਗੇ ਹੋਏ ਨੇ, ਕਰੋੜਾਂ 'ਚ ਖੇਡਦੇ ਨੇ, ਵੱਡੇ ਵੱਡੇ ਡੇਰੇ ਨੇ। ਇੱਕੋ ਹੀ ਆ, ਪੰਜਾਬ ਵਿੱਚ ਸਿੱਖੀ ਨਹੀਂ ਫਲਣ ਦੇਣੀ, ਫਲੀਭੂਤ ਹੋਣ। ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਨਾ ਘਰਾਂ ਵਿੱਚ ਚੱਲਿਆ ਜਾਵੇ, ਘਰ ਘਰ ਵਿੱਚ। ਇਹੋ ਹੀ ਕਾਰਨ ਹੈ, ਹੋਰ ਨਹੀਂ ਕੋਈ ਦੂਜਾ ਕਾਰਨ। ਸ਼ਹਿ ਦੇਣ ਵਾਲੇ ਸਰਕਾਰਾਂ ਨੇ, ਤਾਂ ਕਰਕੇ ਫਲੀਭੂਤ ਨੇ ਉਹ ਡੇਰੇ। ਇਸੇ ਤਰ੍ਹਾਂ ਸੀ, ਸਰਕਾਰਾਂ ਦੀ ਛੈ ਸੀ ਨਾਲ ਲਾਹੌਰ ਦਰਬਾਰ ਦੀ, ਸਭ ਕੁਝ ਬਣਾ ਲਿਆ ਸੀ। ਪਰ ਛੇਵਾਂ ਉਹਦਾ ਪੁੱਤਰ ਜਿਹੜਾ ਛੇਵਾਂ ਗੁਰੂ ਖਵਾਉਂਦਾ ਸੀ, ਮਿਹਰਬਾਨ ਵਿਦਵਾਨ ਬੜਾ ਸੀ, ਕਵਿਤਾ ਬੜੀ ਆਉਂਦੀ, ਹਿੰਦੀ ਪਾਰਸੀ ਗੁਰਮੁਖੀ ਬਹੁਤ ਭਾਸ਼ਾ ਦਾ ਉਹ ਜਾਣੂ ਸੀ। ਇਸ ਕਰਕੇ ਉਹ ਆਪਣੇ ਨਾਮ ਨਾਲ ਜਿਹੜੀ ਕਵਿਤਾ ਰਚਦਾ ਸੀ, ਮਹੱਲਾ ਛੇਵਾਂ ਲਿਖਦਾ ਸੀ, ਤਾਂ ਕਿ ਗੁਰਸਿੱਖਾਂ ਨੂੰ ਵਿਸ਼ਵਾਸ ਬਣਿਆ ਰਹੇ, ਧੁਰ ਉਹਦੇ 'ਤੇ ਵਿਸ਼ਵਾਸ ਨਾ ਹੋਵੇ, ਉਹਦੀ ਕੱਚੀ ਬਾਣੀ ਦੇ ਮਗਰ ਨਾ ਲੱਗਣ। ਇਹ ਸਾਬਤ ਕਰਨ ਵਾਸਤੇ ਵੀ ਬਾਣੀ ਨਹੀਂ ਉਚਾਰੀ ਕਿ ਕੇਵਲ ਬਾਣੀ, ਤੁਰਕੀ ਬਾਣੀ ਪੰਜ ਸਰੂਪਾਂ ਨੇ ਉਚਾਰੀ, ਛੇਵੇਂ ਪਾਤਸ਼ਾਹ ਨੇ ਜਦੋਂ ਉਚਾਰੀ ਨਹੀਂ ਤਾਂ ਮਹੱਲਾ ਛੇਵਾਂ ਕਿੱਥੋਂ ਆਜੂ। ਇਸ ਕਰਕੇ ਸੁਚੇਤ ਹੋਣ ਸਿੱਖ ਸੰਗਤਾਂ, ਤਾਂ ਕਿ ਉਹਨੂੰ ਝੂਠਾ ਗੁਰੂ ਨਾ ਮੰਨਣ। ਜਿਹੜੇ ਸਿੱਖ ਸੀ ਉਹ ਕਹਿੰਦੇ ਸੀ ਐਵੇਂ ਝੂਠ ਬੋਲੀ ਜਾਂਦਾ ਹੈ, ਮਹੱਲਾ ਛੇਵਾਂ ਕਿੱਥੋਂ ਆ, ਛੇਵੇਂ ਪਾਤਸ਼ਾਹ ਤਾਂ ਬਾਣੀ ਉਚਾਰੀ, ਪੰਜਵੇਂ ਪਾਤਸ਼ਾਹ ਨੇ ਉਚਾਰੀ। ਇਹ ਵੀ ਕਾਰਨ ਸੀ। ਦੂਜਾ ਪੱਖ ਇਹ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੀਰਸ ਕੌਮ ਨੂੰ ਦੇਣਾ ਸੀ, ਧਰਮ ਦੀ ਵਾੜ ਬਣਨਾ, ਸਿੱਖੀ ਦੀ ਰੱਖਿਆ ਕਰਨੀ ਸੀ। ਇਸ ਕਰਕੇ ਆਪ ਜੀ ਨੇ ਕੇਵਲ ਤੁਰਕੀ ਬਾਣੀ ਨਹੀਂ, ਢਾਡੀਆਂ ਨੇ ਜਿਨ੍ਹਾਂ ਨੇ ਸੂਰਬੀਰ ਰਾਜਿਆਂ ਨੇ ਧਰਮ ਕਮਾਇਆ, ਅਤੇ ਸੂਰਬੀਰ ਵੀ ਸਨ ਲੇਕਿਨ ਧਰਮ ਵੀ ਕਮਾਇਆ ਜਿਨ੍ਹਾਂ ਰਾਜਿਆਂ ਨੇ, ਉਹਨਾਂ ਰਾਜਿਆਂ ਦੀਆਂ ਢਾਡੀਆਂ ਤੋਂ ਸੁਣ ਕੇ ਆਪ ਜੀ ਨੂੰ ਚੰਗੀਆਂ ਲੱਗੀਆਂ। ਪੰਜ ਪੰਜ ਛੇ ਛੇ ਤੁਕੀਆਂ ਪੌੜੀਆਂ ਵਾਰਾਂ ਜਿਹੜੀਆਂ ਗਾਈਆਂ, 20-80 ਵਾਰਾਂ ਧਰਮੀ ਰਾਜਿਆਂ ਦੀਆਂ, ਉਹ ਵਾਰਾਂ ਦੀਆਂ ਧੁਨਾਂ 'ਤੇ ਮਹਾਰਾਜ ਜੀ ਨੇ 9 ਵਾਰਾਂ 'ਤੇ ਧੁਨਾਂ ਚੜ੍ਹਾਈਆਂ ਨੇ। 22 ਵਾਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, 9 ਵਾਰਾਂ 'ਤੇ ਧੁਨਾਂ ਆਪ ਜੀ ਨੇ ਚੜ੍ਹਾਈਆਂ ਨੇ। ਮਹਾਰਾਜ ਨੇ ਕਹੇ ਸਾਨੂੰ ਧੁਨਾਂ ਚੜ੍ਹਾਉਣ ਦਾ ਹੁਕਮ ਹੈ, ਸ਼ਾਸਤਰ ਚੁੱਕਣ ਦਾ ਪਿਤਾ ਸਤਿਗੁਰੂ ਦਾ, ਬਾਣੀ ਨਹੀਂ ਉੱਚਾ, ਤੁਰਕੀ ਬਾਣੀ। ਕੇਵਲ 9 ਵਾਰਾਂ 'ਤੇ ਧੁਨਾਂ ਚੜ੍ਹਾਈਆਂ ਨੇ, ਹਿੱਸਾ ਹੈ ਗੁਰੂ ਹਰਗੋਬਿੰਦ ਸਾਹਿਬ ਦਾ, ਇਹ ਨਹੀਂ ਕਹਿ ਸਕਦੇ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ। ਜਿਵੇਂ ਸੋ ਟੁੰਡੇ ਆਸਾ ਰਾਜ ਹੈ ਕਿ ਧੁਨੀ ਆਸਾ ਦੀ ਵਾਰ 'ਤੇ, ਲਲਾਂ ਬਹਿਲੀਮਾ ਕੀ ਤੁਹਾਨੂੰ ਪ੍ਰਗਾਵਣੀ, ਇਹ ਆਉਂਦਾ, ਇਹ ਰਾਜੇ ਹੋਏ ਨੇ ਧਰਮੀ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਸੀ, ਅਤੇ ਇਹ ਸ਼ਬਦ ਆ ਜਦੋਂ ਜਹਾਂਗੀਰ ਨੇ ਕਿਹਾ ਕਿਹੜੇ ਨਾਮ ਲੈਣੇ ਚਾਹੀਦੇ ਨੇ, ਕਿਹੜਾ ਮਜ਼ਬ ਉੱਚਾ ਹੈ, ਉਸ ਵੇਲੇ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਵਨ ਸ਼ਬਦ ਦਿੱਲੀ ਗਿਆ ਨੇ ਸੁਣਾ ਕੇ ਉਹਦੀ ਤਸੱਲੀ ਕਰਾਈ ਸੀ। ਸਤਿਗੁਰੂ ਜਿਵੇਂ ਸਾਂਝੇ ਨਾਮ ਪਰਮੇਸ਼ਰ ਦੇ ਦੋਵਾਂ ਮਜ਼ਬਾਂ ਦੇ ਇਹਦੇ ਵਿੱਚ ਕਥਨ ਕਰ ਰਹੇ ਨੇ, ਪਾਵਨ ਉਪਦੇਸ਼ ਰਾਮ ਕਲੀ ਮਹੱਲਾ ਪੰਜਵ, ਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀਮ, ਅੱਲਾਹ ਲੱਖ ਅਪਾਰ ਖੁਦ ਖੁਦਾਏ ਵੱਡ ਬੇਸੁਮਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਖ ਪਾਤਸ਼ਾਹ, ਪੰਚਮ ਪਾਤਸ਼ਾਹ ਪਿਤਾ ਜੀ ਕਹਿ ਗਏ ਨੇ ਕਾਰਨ ਕਰਨ ਕਰੀਮ, ਕਾਰਨ ਸਾਰੇ ਕਾਰਜ
ਕਾਰਨਾਂ ਨੂੰ, ਕਾਰਨ ਤੋਂ ਭਾਵ ਕਾਰਜ। ਕਾਰਨ ਸੂਖਸ਼ਮ ਰੂਪ ਵਿੱਚ ਪਹਿਲਾਂ ਸਬੱਬ ਬਣਦਾ, ਹਰੇਕ ਕਾਰਜ ਦਾ ਦੁਨੀਆਂ ਵਿੱਚ ਜੋ ਹੋ ਰਿਹਾ ਉਹਦਾ ਸਬੱਬ ਬਣਦਾ, ਬਹਾਨਾ ਬਣਦਾ, ਕੋਈ ਨਾ ਕੋਈ ਕਾਰਨ ਹੁੰਦਾ। ਜਿੰਨਾ ਕਾਰਜ ਜਗਤ ਬਣਿਆ ਉਹਦਾ ਕਾਰਨ ਹੈ, ਸੂਖਸ਼ਮ ਰੂਪ ਵਿੱਚ ਸਬੱਬ ਹੈ। ਪਹਿਲਾਂ ਕੋਈ ਪ੍ਰਯੋਜਨ ਹੁੰਦਾ ਹੈ, ਸੰਕਲਪ ਹੈ, ਫੁਰਨਾ ਹੁੰਦਾ ਹੈ, ਕਾਰਨ ਬਣਦਾ ਹੈ। ਕਾਰਨ ਕਰਨ ਕਰੀਮ, ਕਾਰਨ ਸਬੱਬ ਨੂੰ, ਸਾਰੇ ਕਾਰਨਾਂ ਨੂੰ, ਕਾਰਨ ਕਰਨ ਕਰਨ ਵਾਲਾ ਕਾਰਜਾਂ ਨੂੰ। ਕਾਰਨ ਤੋਂ ਭਾਵ ਕਾਰਜ ਵੀ ਹੁੰਦਾ ਹੈ ਜੋ ਹੋਂਦ ਵਿੱਚ ਸਾਹਮਣੇ ਆ ਜਾਂਦਾ ਹੈ। ਘੜਾ ਬਣਦਾ ਹੈ, ਘੜੇ ਦਾ ਕਾਰਨ ਮਿੱਟੀ ਹੈ, ਜੇ ਮਿੱਟੀ ਨਾ ਹੋਵੇ ਘੜਾ ਨਹੀਂ ਬਣ ਸਕਦਾ। ਕਾਰਜ ਬਣ ਜਾਂਦਾ ਸਾਹਮਣੇ ਮਿੱਟੀ ਤੋਂ, ਘੜਾ ਬਣ ਜਾਂਦਾ ਗੋਲ ਸੋਹਣਾ। ਬਣਾਉਣ ਵਾਲਾ ਘੁਮਿਆ ਰਿਹਾ ਹੈ। ਇਵੇਂ ਹਰੇਕ ਸੱਚੇ ਪਾਤਸ਼ਾਹ ਅਕਾਲ ਪੁਰਖ ਜਿਹੜਾ ਹੈ ਸਾਰੇ ਕਾਰਨਾਂ ਨੂੰ ਕਾਰਜਾਂ ਨੂੰ ਕਰਨ ਵਾਲਾ ਹੈ, ਸਬੱਬ ਵੀ ਆਪ ਬਣਾਉਣ ਵਾਲਾ ਹੈ। ਜੇ ਆਪ ਸਹਾਇਤਾ ਕਰੇ ਤਾਂ ਹੀ ਸਬੱਬ ਬਣਦਾ ਹੈ। ਕਾਰਨ ਕਰਨ ਕਰੀਮ, ਸੱਚੇ ਪਾਤਸ਼ਾਹ ਜੀ ਨੇ ਕਿਹਾ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ। ਵਾਹਿਗੁਰੂ ਦੇ ਵਾਸੇ ਕਾਰਨ ਆ, ਜਿਹਨੇ ਸ਼ਕਤੀ ਆਪਣੇ ਹੱਥ ਵਿੱਚ ਧਾਰਨ ਕਰਕੇ ਰੱਖੀ ਹੋਈ। ਕਾਰਨ ਕਰਨ ਕਰੀਮ, ਸਾਰੇ ਕਾਰਜਾਂ ਨੂੰ ਕਰਨ ਵਾਲਾ ਕਰੀਮ। ਕੋਈ ਕਹਿੰਦਾ ਕਰੀਮ, ਤੁਸੀਂ ਕਹਿੰਦੇ ਕਰੀਮ ਕਰਮ। ਕਰੀਮ ਤੋਂ ਭਾਵ ਕਰਮ, ਕਰਮ ਫਾਰਸੀ ਦਾ ਸ਼ਬਦ ਹੈ ਬਖਸ਼ਿਸ਼। ਉਹ ਸੱਚੇ ਪਾਤਸ਼ਾਹ ਸਾਰੇ ਕਾਰਨਾਂ ਨੂੰ, ਹਿੰਦੂ ਕਹਿੰਦੇ ਕਰਨ ਕਾਰਨ ਆ, ਕਰਨ ਕਰਾਮਨ ਹਾਰ ਸੁਆਮੀ ਹੈ ਇਹ ਕਹਿੰਦੇ ਨੇ। ਸਾਡਾ ਮਤ ਹੈ ਕਾਰਨ ਸਾਰਿਆਂ ਨੂੰ ਕਰਨ ਵਾਲਾ ਉਹ ਕਰੀਮ, ਤੇ ਤੁਸੀਂ ਕਹਿੰਦੇ ਹੋ ਕਰੀਮ ਆ ਸਾਰਾ ਕੁਝ, ਉਹ ਹੀ ਕਰਨ ਵਾਲਾ, ਬਖਸ਼ਿਸ਼ ਉਹਦੀ ਬਖਸ਼ਿਸ਼ ਨਾਲ ਹੀ ਹੋ ਰਿਹਾ। ਕਰਮ ਬਖਸ਼ਿਸ਼ ਦੋਵਾਂ ਦੇ ਨਾਮ ਆ ਗਏ। ਪਾਵਨ ਬਾਣੀ ਕਹਿੰਦੀ ਆਪਾਂ ਕਰਨ ਕਰਾਮਨ ਹਾਰ ਸੁਆਮੀ, ਉਹਦੇ ਵਾਸੀ ਆ ਸਭ ਕੁਝ, ਸੱਚੇ ਪਾਤਸ਼ਾਹ ਆਪ ਹੀ। ਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀਮ। ਫਿਰ ਸਨਾਤਨ ਮਤ ਕਹਿੰਦਾ ਧਰਮ ਗ੍ਰੰਥਾਂ ਵਿੱਚ ਲਿਖਿਆ ਸਾਰਿਆਂ ਨੂੰ ਪ੍ਰਤਪਾਲਣਾ ਕਰਨ ਵਾਲਾ ਹੈ, ਸਰਬ ਸਾਰਿਆਂ ਦਾ ਪ੍ਰਤਪਾਲਕ ਹੈ ਉਹ ਆਪ ਹੀ ਸੱਚੇ ਪਾਤਸ਼ਾਹ। ਸਰਬ ਪ੍ਰਤਪਾਲਕ ਰਹੀਮ, ਤੁਸੀਂ ਕਹਿੰਦੇ ਰਹੀਮ ਉਹ ਰਹਿਮਤਾਂ ਕਰਨ ਵਾਲਾ ਹੈ, ਰਹਿਮਤਾਂ ਕਰਕੇ ਸਾਰਿਆਂ ਦੀ ਪ੍ਰਤਪਾਲਣਾ ਕਰਦਾ ਹੈ, ਭਾਵ ਇੱਕੋ ਹੀ ਹੈ। ਸਨਾਤਨ ਮਤ ਕਹਿੰਦਾ ਸਰਬ ਪ੍ਰਤਪਾਲ ਅਸੀਂ ਆਨੇ ਹਾਂ, ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ, ਸਰਬ ਕੋ ਪ੍ਰਤਪਾਲ। ਜਾਪ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਰਬ ਪ੍ਰਤਪਾਲ ਰਹੀਮ, ਤੁਸੀਂ ਕਹਿੰਦੇ ਰਹੀਮ ਹੈ ਰਹਿਮਤਾਂ ਕਰਨ ਵਾਲਾ। ਅੱਲਾ ਹੈ ਲੱਖ ਅਪਾਰ, ਹਰ ਮੁਸਲਮਾਨ ਤੁਸੀਂ ਕਹਿੰਦੇ ਇਸਲਾਮ ਵਾਲੇ ਅੱਲਾ ਹੈ, ਅੱਲਾ ਹੈ ਉਹ। ਅੱਲਾ ਤੋਂ ਭਾਵ ਹੁੰਦਾ ਹੈ ਪਵਿੱਤਰ ਪਾਕ, ਸੋ ਅੱਲਾ ਹੈ ਪਾਕ ਪਾਕ ਹੈ। ਸਕ ਕਰੋ ਜੇ ਦੂਸਰ ਹੋਏ, ਕਰੀਮ ਕਰਮ ਕਰੀਮ ਕਾ ਉਹ ਕਰੈ ਜਾਨੈ ਸੋਏ। ਅੱਲਾ ਪਵਿੱਤਰ ਹੈ, ਤੁਸੀਂ ਇਹ ਕਹਿੰਦੇ ਹੋ ਲੱਖ ਅਪਾਰ, ਉਹ ਕਹਿੰਦੇ ਨੇ ਲੱਖ। ਮਨ ਦੀ ਗਮਤਾ ਤੋਂ ਪਰੇ ਹੈ ਅਪਾਰ ਹੈ ਬੇਅੰਤ ਹੈ, ਅਸੀਂ ਇਹ ਆਨੇ ਉਹ ਲੱਖ ਅਪਾਰ ਹੈ ਸਾਈਂ ਵਾਹਿਗੁਰੂ। ਖੁਦ ਖੁਦਾਏ ਵੱਡ ਬੇਸੁਮਾਰ, ਜਿਹੜੇ ਯਹੂਦੀ ਨੇ ਉਹ ਕਹਿੰਦੇ ਖੁਦ ਆਇਆ ਹੋਇਆ ਖੁਦਾਏ ਹੈ, ਉਹਨੂੰ ਕਿਸੇ ਨੇ ਬਣਾਇਆ ਨਹੀਂ, ਪੈਦਾ ਨਹੀਂ ਕੀਤਾ। ਯਹੂਦੀ ਇਹ ਮੁਸਲਮਾਨਾਂ ਵਿੱਚੋਂ ਹੀ ਆ, ਇਜ਼ਰਾਈਲ ਵਾਲੇ ਹੈ, ਪਿੱਛੋਂ ਇੱਕੋ ਹੀ ਹੈ, ਦੋ ਬਣ ਕੇ ਆਪਸ ਵਿੱਚ ਖਹਿ ਰਹੇ ਨੇ, ਲੜ ਲਏ। ਇਹਨਾਂ ਤੋਂ ਹੀ ਆਉਣ ਵਾਲੇ ਸਮੇਂ ਵਿੱਚ ਵਾਹਿਗੁਰੂ ਕਿਰਪਾ ਕਰੇ ਵਿਸ਼ਵ ਯੁੱਧ ਨਾ ਲੱਗੇ। ਕਾਰਨ ਤੇ ਬਣਿਆ ਪਿਆ ਜੋ ਇਜ਼ਰਾਈਲ ਦਾ ਜੰਗ ਹੋ ਰਿਹਾ ਇਰਾਨ ਨਾਲ, ਵਿੱਚ ਇਹ ਫਸੇ ਹੋਏ ਨੇ, ਇਹੀ ਕਾਰਨ ਬਣ ਰਿਹਾ ਵਰਲਡ ਵਾਰ ਦਾ, ਤੀਜੀ ਦਾ।
ਇਹਨਾਂ ਦੀ ਆਪਸੀ ਲੜਾਈ ਹੈ, ਇੱਕੋ ਹੀ ਨੇ ਪਿੱਛੋਂ। ਯਹੂਦੀ ਖੁਦ ਖੁਦਾ ਏ, ਜਿਹੜੇ ਯਹੂਦੀ ਨੇ ਉਹ ਖੁਦਾ ਕਹਿੰਦੇ ਨੇ, ਖੁਦਾ ਖੁਦਾ ਖੁਦ ਆਪਣੇ ਆਪ ਤੋਂ ਖੁਦ ਆਇਆ ਹੋਇਆ ਪ੍ਰਗਟ ਕੀਤਾ ਜੀ। ਇਹ ਵੀ ਮਹਾਰਾਜ ਕਹਿੰਦੇ ਨੇ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਐਸਾ ਸੱਚੇ ਪਾਤਸ਼ਾਹ ਅਕਾਲ ਪੁਰਖ ਆਪਣੇ ਆਪ ਤੋਂ ਆਪੇ ਆਪ ਨਿਰੰਜਨ ਸੋਏ, ਕਿਸੇ ਦਾ ਥਾਪਿਆ ਪੈਦਾ ਨਹੀਂ ਕੀਤਾ ਹੁੰਦਾ, ਖੁਦ ਖੁਦ ਆਏ। ਯਹੂਦੀ ਇਹ ਕਹਿੰਦੇ ਨੇ ਖੁਦ ਆ, ਖੁਦ ਆਏ ਆਇਆ ਹੋਇਆ, ਸਾਰੇ ਪਰਿਪੂਰਨ ਹੋਇਆ, ਖੁਦ ਆਪਣੇ ਆਪ ਆਪਣੇ ਆਪ ਤੋਂ ਉਹਨੇ ਸਾਰੇ ਪਸਾਰਿਆ ਹੋਇਆ। ਵੱਡ ਬੇਸ਼ੁਮਾਰ, ਵੱਡਾ ਬੇਸ਼ੁਮਾਰ ਅਸੀਂ ਕਹਿੰਦੇ ਹਾਂ, ਬਹੁਤ ਵੱਡਾ ਬੇਸ਼ੁਮਾਰ ਆ, ਉਹਦਾ ਅੰਤ ਕੋਈ ਨਹੀਂ ਹੈ। ਸੱਚੇ ਪਾਤਸ਼ਾਹ ਜੀ ਦਾ ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨ ਹੀ ਲਹੀ ਹੈ, ਕਿਸੇ ਨੇ ਨਹੀਂ ਤੇਰਾ ਅੰਤ ਲਿਆ ਅੱਜ ਤੱਕ। ਐਸਾ ਉਹ ਸੱਚੇ ਪਾਤਸ਼ਾਹ ਮਹਾਰਾਜ, ਸੱਚੇ ਪਾਤਸ਼ਾਹ ਮਿਹਰ ਕਰਨ, ਜੋ ਮਹਾਰਾਜ ਜੀ ਨੇ ਦੋਵਾਂ ਧਰਮਾਂ ਦੇ ਸਾਂਝੇ ਨਾਮ ਜਵਾਬ ਦਿੱਤੇ ਸਮੇਂ ਦੇ ਹੁਕਮਰਾਨ ਨੂੰ। ਗੁਰੂ ਹਰਗੋਬਿੰਦ ਸਾਹਿਬ ਨੇ ਇਹੋ ਜਹਾਂਗੀਰ ਨੂੰ ਸ਼ਬਦ ਸੁਣਾਇਆ ਸੀ, ਆਪਣਾ ਸਿਧਾਂਤ ਰੱਖਿਆ, ਬਾਕੀ ਵਿਚਾਰ ਕੱਲ੍ਹ ਨੂੰ ਕਰਾਂਗੇ। ਇੱਕ ਪੌੜੀ ਦੀ ਇੱਥੇ ਸੰਪੂਰਨਤਾ ਹੈ, ਸਤਿਗੁਰੂ ਕਿਰਪਾ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮਤ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਹੀਆਂ। ਰਾਗ ਰਤਨ ਪਰਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸ਼ਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉ ਮਨ ਹੋਵੇ ਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤ ਹੋ, ਸ਼ਬਦ ਤਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਾਰੀ ਆ। ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰਾਂ ਨਹਦ ਵਾਜੇ। ਆਨੰਦ ਸੁਣ ਹੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਾਹ

0: ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ ਕਰਮ ਲਖਨ ਤੇ ਪਾਈਐ ਇਹੋ ਰੁਤ ਸੁਹਾਈ ਵਣ ਤ੍ਰਿ ਤ੍ਰਿ ਭਵਨ ਮਾਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲਖਿ ਸਭ ਸ਼ਾਈ ਨਾਨਕ ਸਿਮਰੈ ਇਕ ਨਾਮ ਫਿਰ ਬਹੁੜ ਨ ਤਹਾਈ
1: ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਦਾਏ ਅਹਮੇ ਨਾਨਕ ਪ੍ਰਭ।

ਸਤਿਗੁਰ ਤੇ ਬਲਿਹਾਰੇ ਆਪਣੀ ਸਤਿਗੁਰ ਕੈ

ਵਣ ਤ੍ਰ ਤ੍ਰ ਭਵਨ ਮਾਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਰੂਪ ਜੈ ਲਖੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਰ।